ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰੀ ਸਿਉ ਕਹੀਐ। ਕਿਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਣ ਪਾਣੀ। ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ, ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਿਆਈ ਤੁਦਨੋ ਗਾਵਨ, ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਾਚੋ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ

ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ

नाम। सरंजाम लाग भव जल तरन कै जनम वृथा जात रंग माया कै रहाओ। जाप

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ

ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾ

ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ।

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੁਦ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੁਵ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਗੁਣ

0: ਨਾਮਾ ਨਾਨਕ ਤਿਸ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ, ਹਰ ਰੋਜ਼ ਜ਼ਰੂਰ ਪੁਰ ਕਰਾਇਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ। ਸਤਸੰਗ ਜੀ ਮਹਾਰਾਜ ਨਿੱਘੀ ਹੋ ਚ ਬੈਠ ਕੇ ਕਥਾ ਕਰੀ ਦਰਬਾਰ ਸਰਵ ਕਰ ਸਕਦੇ ਹੋ। ਬੇਨਤੀ ਹੈ, ਪਤਾ ਹੈ ਕਿ ਗੁਰੂ ਘਰ ਨਾਰਥ ਹਾਲ ਸਾਊਥ ਹਾਲ ਦਾ ਜੋ ਕੰਸਟਰਕਸ਼ਨ ਚੱਲ ਰਹੀ ਹੈ, ਉਹਦੇ 'ਚ ਬੇਅੰਤ ਸੰਗਤਾਂ ਹਿੱਸਾ ਪਾ ਰਹੀਆਂ ਨੇ, ਜਿਨ੍ਹਾਂ ਨੇ ਆਪਣਾ ਦਸਵੰਧ ਸਫਲ ਕੀਤਾ ਹੈ, ਵਡਭਾਗੇ ਹਨ। ਸਾਧ ਸਿੰਘ ਜਿਨ੍ਹਾਂ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਜਿਨ੍ਹਾਂ ਮਾਇਆ ਦਿੱਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਆਓ, ਮੱਥਾ ਟੇਕ ਕੇ ਅਰਦਾਸ ਕਰੋ, ਅਤੇ ਜਿੰਨੀ ਦੇਰ ਤੁਸੀਂ ਆਪਣੇ ਵੱਲੋਂ ਮਾਇਆ ਦੇ ਸਕਦੇ ਹੋ ਆਪਣੇ ਹਿੰਮਤ ਦੇ ਮੁਤਾਬਕ, ਉਹ ਜ਼ਰੂਰ ਆਪਣਾ ਦਸਵੰਧ ਸਫਲ ਕਰਦੇ ਹਾਂ, ਮਾਇਆ ਦਿਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸਿੰਘ ਜੀ ਅਸਲ ਤੁਹਾਨੂੰ ਪਤਾ ਹੈ ਕਿ ਸਹਿਜ ਪਾਠ ਲੜੀ ਵਾਰ ਹੋ ਰਹੇ ਨੇ, ਇਹਨਾਂ ਦੇ ਬਹੁਤ ਭੈਣੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ। ਸੋ ਜਿਹੜੇ ਵੀ ਘਰਾਂ 'ਚ ਮਾਈ ਭਾਈ ਸਹਿਜ ਪਾਠ ਨਾਲ ਕਰ ਰਹੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਪਣੇ ਨਾਮ ਨੰਬਰ ਭਾਈ ਰਜਿੰਦਰ ਸਿੰਘ ਜੀ ਆਪਣਾ ਮੰਗ ਸਾਨੂੰ ਲਿਖਾ ਦਿਓ, ਤਾਂ ਕਿ ਤੁਹਾਡੇ ਵੀ ਸਾਰੀ ਅਰਦਾਸ ਅਤੇ ਹੋਰ ਦੂਜੀਆਂ ਸੰਗਤਾਂ ਦੇ ਨਾਲ ਹੋ ਜਾਵੇਗੀ। ਪ੍ਰਸਾਦ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਸਮੇਂ ਹਾਜ਼ਰ ਭਰੋ। ਸੋ ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ ਜਨਮ ਦਿਨ, ਉਸ ਦਿਨ ਸਾਰੀ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ। ਉਹਨਾਂ ਨੇ ਜੋ ਸਾਡੇ ਵਾਸਤੇ ਕੀਤਾ ਉਸਨੂੰ ਅਸੀਂ ਉਹਨਾਂ ਦਾ ਧੰਨਵਾਦ ਕਰੀਏ। ਸਤਸੰਗ ਜੀ ਜੂਨ 4 ਨੂੰ ਹੈ ਅਟੈਕ ਔਨ ਅਕਾਲ ਤਖ਼ਤ 1984 ਯੂਨੀਵਰਸਿਟੀ ਜਾਂ ਘੱਲੂਘਾਰਾ ਵੀ ਕਹਿ ਸਕਦੇ ਹਾਂ। ਉਸ ਸਮੇਂ ਜਿਨ੍ਹਾਂ ਜਿਨ੍ਹਾਂ ਨੇ ਔਖੀ ਵੇਖੀ ਔਰ ਵੇਖਿਆ ਜੋ ਚੱਲਿਆ ਅਤੇ ਉਹਨਾਂ ਨੂੰ ਪਤਾ ਹੈ ਸਤਸੰਗ ਜੀ। ਸੋ ਉਹ ਬਹੁਤ ਭਿਆਨਕ ਸਮਾਂ ਸੀ, ਗੁਰੂ ਸਾਹਿਬਾਂ ਨੇ ਆਪ ਅੰਗ ਸੰਗ ਹੋ ਕੇ ਆਪਣੇ ਸੇਵਕ ਦੀ ਰੱਖਿਆ ਬਖਸ਼ਿਸ਼ ਕੀਤੀ ਹੈ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਉਸ ਦਿਨ ਜ਼ਰੂਰ ਹਾਜ਼ਰੀਆਂ ਭਰੋ, ਉਸ ਸਮੇਂ ਦੇ ਸ਼ਹੀਦ ਹੋਏ ਸਿੰਘਾਂ ਸਿੰਘਾਂ ਦੇ ਵਾਸਤੇ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਅਤੇ ਉਹਨਾਂ ਨੂੰ ਸਾਂਝੀ ਭੇਂਟ ਕਰੀਏ। ਸੋ ਸਤਸੰਗ ਜੀ ਆਓ, ਭਾਈ ਸਾਹਿਬ ਤਿਆਰ ਨੇ ਕਿ ਦਰਮ ਕਰਨ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹਨੇ ਕਾਜ਼ਰੀ ਆਪਸ ਨੂੰ ਸੰਗਤਾਂ ਨੇ ਪ੍ਰਵਾਨ ਕਰ ਲੈਣੀ ਜੀ। ਆਪ ਸਮਾਂ ਕਥਾ ਦਾ ਹੈਗਾ ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ ਭਾਈ ਸਾਹਿਬ ਭਾਈ ਨਨਵੀਰ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਆਪ ਜੀ ਨੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਦਿਓ ਅਸੀਸ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ

ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚੌ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨੀਐ ਮਿਲੀ ਨਿਥਾਵੇ ਥਾਉ ਮੁਖ ਸੁਹਾਵੇ ਨਾਮ ਚੌ

ਚੱਲਦਿਆਂ ਨਾਲ ਨਾ ਚੱਲਈ ਖਿੰਨ ਜਾਏ ਬੇਲਾਮੀ ਵਿਚਰਦੇ ਫਿਰ ਹੈ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ

ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚੋ ਆਠ ਪਹਿਰ ਗੁਣ ਗਾਓ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ, ਇਹ ਮੁਖ ਜਿਹੜਾ ਹੈ ਨਾ ਪਰਮਾਤਮਾ ਨੇ ਦਿੱਤਾ ਹੈ, ਇਹਨੂੰ ਕਰਮ ਇੰਦਰੇ ਵਿੱਚ ਰੱਖਿਆ ਗਿਆ ਹੈ। ਰਸਨਾ ਜਿਵੇਂ ਗਿਆਨ ਇੰਦਰੇ ਵਿੱਚ ਹੈ, ਮੁੱਖ ਕਰਮ ਕਰਦਾ ਹੈ। ਹਾਲਾਂਕਿ ਇਸ ਮੁੱਖ ਨੂੰ ਕਦੀ ਵੀ ਸੁੱਚਾ ਨਹੀਂ ਮੰਨਿਆ ਗਿਆ। ਸੰਸਾਰ ਦੇ ਅੰਦਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਜਦੋਂ ਵੀ ਮੁੱਖ ਦੀ ਪਵਿੱਤਰਤਾ ਦੀ ਗੱਲ ਕੀਤੀ ਹੈ ਕਿ ਮੁੱਖ ਉਦੋਂ ਹੀ ਪਵਿੱਤਰ ਹੁੰਦਾ ਹੈ ਜਦੋਂ ਇਸ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਵਸਦਾ ਹੈ। ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸਲੋਕ ਵੀ ਆਉਂਦਾ ਹੈ ਜਿੱਥੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੁਲੀ ਦੀ ਗੱਲ ਕੀਤੀ ਹੈ। ਚੁਲੀ ਦਾ ਅਰਥ ਹੁੰਦਾ ਹੈ ਕਿ ਜਦੋਂ ਕੋਈ ਮਨੁੱਖ ਭੋਜਨ ਛਕਦਾ ਹੈ ਨਾ, ਜਦੋਂ ਕੁਝ ਖਾ ਲੈਂਦਾ, ਉਸ ਤੋਂ ਬਾਅਦ ਆਪਣੇ ਹੱਥ ਵਿੱਚ ਆਪਣੀ ਬੁੱਕ ਵਿੱਚ ਪਾਣੀ ਲੈ ਕਰਕੇ ਅਸੀਂ ਮੁੱਖ ਵਿੱਚ ਪਾ ਕੇ ਉਹਦੀ ਚੁਲੀ ਕਰਦੇ ਹਾਂ, ਕੁਰਲਾ ਕਰਨਾ ਜਿਹਨੂੰ ਕਹਿੰਦੇ, ਉਹਨੂੰ ਚੁਲੀ ਵੀ ਕਹਿੰਦੇ ਕਰਨਾ। ਪਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਇਨਸਾਨ ਦੀ, ਜੀਵ ਦੀ ਵੱਖੋ ਵੱਖਰੀ ਚੁਲੀ ਲਿਖੀ ਹੈ ਕਿ ਰਾਜੇ ਦੀ ਚੁਲੀ ਕੀ ਹੈ, ਧਰਮੀ ਦੀ ਚੁਲੀ ਕੀ ਹੈ, ਫਕੀਰ ਦੀ ਚੁਲੀ ਕੀ ਹੈ, ਭਗਤ ਦੀ ਚੁਲੀ ਕੀ ਹੈ। ਭਾਵ ਇਹ ਹੈ ਕਿ ਸਿਰਫ ਪਾਣੀ ਨਾਲ ਕੁਰਲਾ ਕਰਨ ਨਾਲ, ਪਾਣੀ ਦੇ ਨਾਲ ਕੁਰਲਾ ਕਰਨ ਦੇ ਨਾਲ ਮੁੱਖ ਪਵਿੱਤਰ ਨਹੀਂ ਹੁੰਦਾ। ਮੁੱਖ ਸਦਾ ਹੀ ਉਦੋਂ ਪਵਿੱਤਰ ਹੁੰਦਾ ਹੈ ਜਦੋਂ ਉਹ ਆਪਣੇ ਵਾਹਿਗੁਰੂ ਦੀ ਕੀਰਤੀ ਕਰਦਾ ਹੈ ਤੇ ਜਿਸ ਅਸਥਾਨ ਤੇ ਮਨੁੱਖ ਬੈਠਾ ਹੈ, ਜਿਸ ਪਦਵੀ ਤੇ ਬੈਠਾ ਹੈ, ਉਸ ਪਦਵੀ ਤੋਂ ਸਦਾ ਸੱਚ ਦਾ ਬੋਲ ਬੋਲੇ ਤਾਂ ਉਹਦਾ ਮੁੱਖ ਪਵਿੱਤਰ ਹੁੰਦਾ। ਗੁਰੂ ਸਾਹਿਬ ਨੇ ਬਚਨ ਕੀਤੇ ਰਾਜੇ ਚੁਲੀ ਨੇ ਆਉਂ ਕੀ, ਭਾਵ ਇਹ ਹੈ ਵੀ ਰਾਜੇ ਦਾ ਮੁੱਖ ਇਹ ਨਹੀਂ ਵੀ ਉਹ ਕੁਰਲੇ ਕਰ ਲਏ, ਭੋਜਨ ਖਾ ਕੇ ਤੇ ਆਖੇ ਹੁਣ ਮੇਰਾ ਮੁੱਖ ਸੁੱਚਾ ਹੋ ਗਿਆ, ਪਵਿੱਤਰ ਹੋ ਗਿਆ। ਦਤਾਰ ਜੀ ਕਹਿੰਦੇ ਨਹੀਂ, ਉਹ ਰਾਜ ਤਖਤ ਤੇ ਬੈਠਾ ਜਦੋਂ ਆਪਣੇ ਮੁੱਖ ਤੋਂ ਧਰਮ ਦੀ ਗੱਲ ਕਰੇਗਾ, ਧਰਮ ਦਾ ਬੋਲ ਬੋਲੇਗਾ ਤਾਂ ਉਹਦਾ ਮੁੱਖ ਪਵਿੱਤਰ ਹੋ ਜਾਏਗਾ। ਭਗਤ ਜਿਹੜਾ ਆਪਣੇ ਆਪ ਨੂੰ ਅਖਵਾਉਂਦਾ ਹੈ, ਪਹਿਰਾਵਾ ਪਾਇਆ, ਪਰ ਉਹਦੇ ਮੁੱਖ ਤੇ ਪਰਮੇਸ਼ਵਰ ਦੀ ਸਿਫਤੋਂ ਸਲਾਹ ਹੀ ਨਾ ਹੋਵੇ ਤਾਂ ਉਹਦਾ ਮੁੱਖ ਕਦੀ ਪਵਿੱਤਰ ਨਹੀਂ ਹੋ ਸਕਦਾ। ਉਹਦਾ ਮੁੱਖ ਤਾਂ ਪਵਿੱਤਰ ਹੋਏਗਾ ਜੇ ਉਹ ਆਪਣੇ ਮੁੱਖ ਤੋਂ ਜਸ ਗਾਏਗਾ, ਕੀਰਤੀ ਕਰੇਗਾ। ਗੁਰੂ ਸਾਹਿਬ ਕਹਿੰਦੇ ਮੁੱਖ ਸੁਹਾਵੇ, ਉਹੀ ਮੁੱਖ ਸੁੰਦਰ ਹਨ, ਸੋਹਣੇ ਹਨ, ਚੰਗੇ ਲੱਗਦੇ ਹਨ। ਨਾਮ ਚਾਉ, ਚਾਉ ਦਾ ਅਰਥ ਹੁੰਦਾ ਆਖਣਾ, ਬੋਲਣਾ। ਪਿੱਛੇ ਵੀ ਆਪਾਂ ਇਸ ਪਾਵਨ ਵਾਰ ਵਿੱਚ ਸ਼ਬਦ ਸੁਣ ਕੇ ਆਏ ਹਾਂ, ਵਿਚਾਰ ਕੇ ਆਏ ਹਾਂ, ਜਿੱਥੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੋਲਣ ਦਾ ਹੀ ਇਹ ਸੰਦਰਭ ਦੱਸਿਆ ਹੈ। ਚੌ ਦਾ ਅਰਥ ਹੁੰਦਾ ਆਖਣਾ, ਬੋਲਣਾ ਕਿ ਹੇ ਵਾਹਿਗੁਰੂ, ਹੇ ਪਰਮਾਤਮਾ ਜੀਓ, ਮੈਂ ਆਪਣੇ ਸੱਜਣ ਅੱਗੇ, ਆਪਣੇ ਪਿਆਰੇ ਅੱਗੇ ਆਪਣੇ ਮੁੱਖ ਤੋਂ ਚੰਗੇ ਬੋਲ ਬੋਲਾਂ, ਚੰਗੇ ਅੱਖਰ ਚੌਵਾਂ, ਆਖਾਂ। ਉਹਨੂੰ ਚੌ ਕਿਹਾ ਜਾਂਦਾ ਹੈ, ਮੁੱਖ ਤੋਂ ਚੰਗਾ ਕਹਿਣਾ, ਆਠ ਪਹਿਰ ਗੁਣ ਗਾਓ ਤੇ ਅੱਠੇ ਪਹਿਰ ਗਾਉਂਦੇ ਰਹਿਣਾ। ਇਹ ਮੁੱਖ ਉਦੋਂ ਪਵਿੱਤਰ ਹੁੰਦਾ, ਮੁੱਖ ਉਦੋਂ ਸੋਹਣਾ ਹੁੰਦਾ। ਮੁੱਖ ਦਾ ਅਰਥ ਹੈ ਸਾਰਾ ਹੀ ਮੁੱਖੜਾ, ਸਾਰਾ ਹੀ ਸਾਡਾ ਰੂਪ, ਸਾਡਾ ਸਰੀਰ, ਹਰ ਚੀਜ਼। ਬੰਦੇ ਨੂੰ ਸਰੀਰ ਬੜਾ ਸੋਹਣਾ ਮਿਲਿਆ, ਪਰ ਜਦੋਂ ਵੀ ਮਨੁੱਖ ਦੀ ਸੁੰਦਰਤਾ ਦੀ ਗੱਲ ਆਉਂਦੀ ਹੈ ਨਾ, ਜਦੋਂ ਵੀ ਮਨੁੱਖ ਦੇ ਸੁਹੱਪਣ ਦੀ ਗੱਲ ਆਉਂਦੀ ਹੈ ਤੇ ਮੁੱਖੜੇ ਦਾ ਨਾਂ ਲਿਆ ਜਾਂਦਾ। ਇਸ ਬੰਦੇ ਦਾ ਮੁੱਖ ਬੜਾ ਸੋਹਣਾ ਹੈ, ਮੁੱਖ ਬੜਾ ਚੰਗਾ ਹੈ, ਮੁੱਖ ਬੜਾ ਸੁੰਦਰ ਹੈ। ਜਦੋਂ ਕੁਰੂਪਤਾ ਦੀ ਗੱਲ ਆਏਗੀ, ਕਿਸੇ ਦੇ ਕੋਝੇਪਣ ਦੀ ਗੱਲ ਆਏਗੀ, ਕੁਰੂਪਤਾ ਦੀ ਗੱਲ ਆਏਗੀ, ਤੇ ਉਦੋਂ ਵੀ ਮੁੱਖੜੇ ਨੂੰ, ਮੁੱਖ ਨੂੰ ਕਿਹਾ ਜਾਏਗਾ ਕਿ ਉਹਦਾ ਮੁੱਖ ਭੈੜਾ ਹੈ, ਮੁੱਖ ਸੋਹਣਾ ਨਹੀਂ, ਮੁੱਖ ਚੰਗਾ ਨਹੀਂ। ਮੁੱਖੜੇ ਨੂੰ ਸਰੀਰ ਦਾ ਸਾਰਾ ਵੱਡਾ ਸ਼ਿੰਗਾਰ ਕਹਿ ਲਈਏ ਜਾਂ ਸਾਰੇ ਸਰੀਰ ਦੀ ਸੁੰਦਰਤਾ ਦਾ ਭਾਰ ਕਹਿ ਲਈਏ, ਮਨੁੱਖ ਦੇ ਆ ਮੁੱਖੜੇ ਤੇ ਹੀ ਹੈ। ਮਸਤਕ ਦਾ ਨਾਲ ਲੈ ਕੇ, ਮੁੱਖੜਾ ਸਾਰਾ ਲੈ ਕੇ ਇਹਨੂੰ ਕਿਹਾ ਜਾਂਦਾ ਮੁੱਖੜਾ। ਪਰ ਗੁਰੂ ਸਾਹਿਬ ਜੀ ਕਹਿੰਦੇ ਉਹਦਾ ਮੁੱਖੜਾ ਸੋਹਣਾ ਹੈ, ਉਹਦਾ ਮੁੱਖ ਸੁਹਾਵਾ ਹੈ, ਜਿਹਦੇ ਮੁੱਖ ਤੋਂ ਅੱਠੇ ਪਹਿਰ ਪਰਮਾਤਮਾ ਪਰਮੇਸ਼ਵਰ ਦਾ ਨਾਮ ਉਚਰਿਆ ਜਾਂਦਾ। ਪੰਚਮ ਪਾਤਸ਼ਾਹ ਜੀ ਦੇ ਇੱਕ ਬਚਨ ਆਉਂਦਾ, ਦਤਾਰ ਪਿਤਾ ਮਹਾਰਾਜ ਨੇ ਉੱਥੇ ਬੜੇ ਸੋਹਣੇ ਬਚਨ ਕੀਤੇ
ਪਾਵ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਤਾਂ ਜੋ ਜਸ ਗਾਵਾਂ ਜੀਓ ਪਿਆ ਤੋ ਸਰਨੀ। ਕਹਿੰਦੇ ਮੁਖ ਸੁਹਾਵਾ ਤਾਂ ਜਾਂ ਤਾਂ ਤੇਰਾ ਮੁਖ ਸੋਹਣਾ ਹੈ ਜਾਂ ਤੋ ਜਸ ਗਾਵਾਂ, ਜੇ ਮੈਂ ਵਾਹਿਗੁਰੂ ਤੇਰਾ ਜਸ ਗਾਵਾਂ ਜੀਓ ਸੁਹਾਵਾ ਚਰਨੀ, ਜੇ ਜਿੰਦ ਆਤਮਾ ਤੇਰੇ ਚਰਨਾਂ ਵਿੱਚ ਜੁੜ ਜਾਏ, ਮੇਰੀ ਜਿੰਦ ਸੋਹਣੀ ਹੈ, ਸਰੀਰ ਦੀ ਸੁੰਦਰਤਾ ਪਰਮਾਤਮਾ ਦੇ ਪ੍ਰਣਾਏ ਦੇ ਸਰੀਰ ਹੋ ਜਾਏ, ਜੇ ਮਨੁੱਖ ਦਾ ਸਿਰ ਪਾਵ ਸੁਹਾਵਾ ਸੁਹਾਵੇ ਜਾ ਤੋ ਧਿਰ ਜੁਲਦੇ, ਧਿਰ ਦਾ ਅਰਥ ਹੈ ਤੇਰੇ ਵਾਲੇ ਪਾਸੇ, ਜੁਲਦੇ ਦਾ ਅਰਥ ਹੈ ਜਾਂਦੇ ਨੇ, ਹੇ ਵਾਹਿਗੁਰੂ ਮੇਰੇ ਚਰਨ ਮੈਂ ਉਦੋਂ ਪਵਿੱਤਰ ਮੰਨਾਂਗਾ ਸਫਲੇ ਮੰਨਾਂਗਾ ਜੇ ਤੇਰੇ ਪਾਸੇ ਤੁਰਨਗੇ। ਪਾਵ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਤੇ ਸੀਸ ਮੇਰਾ ਤਾਂ ਸੋਭਨੀਕ ਹੈ ਪਵਿੱਤਰ ਮੰਨਿਆ ਜਾਏਗਾ ਜੇ ਤੇਰੇ ਚਰਨਾਂ ਵਿੱਚ ਡਿੱਗਾ ਹੈ, ਤੇਰੇ ਚਰਨਾਂ ਵਿੱਚ ਲੱਗਾ ਹੋਇਆ। ਮੁੱਖ ਸੁਹਾਵਾ ਜਾਂ ਤੋ ਜਸ ਗਾਵਾਂ, ਹੇ ਵਾਹਿਗੁਰੂ ਜੇ ਮੈਂ ਤੇਰੇ ਜਸ ਨੂੰ ਆਪਣੇ ਮੁੱਖ ਤੋਂ ਗਾਵਾਂ ਤਾਂ ਮੇਰਾ ਮੁੱਖ ਜਿਹੜਾ ਹੈ ਸੁੰਦਰ ਹੈ, ਤਾਂ ਮੇਰਾ ਮੁੱਖ ਪਵਿੱਤਰ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਜੋ ਪ੍ਰਭੂ ਦੇ ਗੁਣ ਗਾਉਂਦੀ ਹੈ ਉਸ ਰਸਨਾ ਨੂੰ ਧਨ ਕਿਹਾ, ਉਸ ਮੁਖੜੇ ਨੂੰ ਧਨ ਕਿਹਾ। ਭਾਵ ਇਹ ਹੈ ਕਿ ਸਰੀਰ ਦਾ ਇਹ ਅੰਗ, ਸਰੀਰ ਦਾ ਇਹ ਰੂਪ ਆਕਾਰ ਜਿਹੜਾ ਹੈ ਮੁਖੜਾ, ਜਿਹਦੇ ਕਰਕੇ ਮਨੁੱਖ ਦੀ ਸੁਹੱਪਣ ਬਣਦਾ ਹੈ, ਪਰ ਜੇ ਮਨੁੱਖ ਦਾ ਮੁੱਖ ਬੜਾ ਸੁੰਦਰ ਹੋਵੇ, ਸੋਹਣਾ ਹੋਵੇ, ਚਤੁਰ ਹੋਵੇ, ਪਿਆਰਾ ਹੋਵੇ, ਪਰ ਦਤਾਰ ਜੀ ਨੇ ਵੀ ਬਚਨ ਕਹੇ ਉਸ ਮੁੱਖ ਵਿੱਚ ਰੱਬ ਦੀ ਬਾਣੀ ਨਾ ਵਸਦੀ ਹੋਵੇ, ਰੱਬ ਦਾ ਪ੍ਰੇਮ ਨਾ ਵਸਦਾ ਹੋਵੇ, ਫਿਰ ਉਹ ਮੁਖੜਾ ਕਿੰਨਾ ਵੀ ਚਤੁਰ ਕਿਉਂ ਨਾ ਹੋਵੇ, ਕਿਤਨਾ ਵੀ ਗਿਆਨੀ ਕਿਉਂ ਨਾ ਹੋਵੇ, ਕਿਤਨਾ ਵੀ ਸਿਆਣਾ ਕਿਉਂ ਨਾ ਹੋਵੇ, ਕਿਤਨਾ ਵੀ ਉਹ ਬੰਦਾ ਕੁਲਵਾਨ ਧਨਵੰਤ ਕਿਉਂ ਨਾ ਹੋਵੇ, ਕੁਲਵੰਤ ਕਿਉਂ ਨਾ ਹੋਵੇ, ਪਰ ਦਾਤਾ ਜੀ ਕਹਿੰਦੇ ਉਹਦਾ ਮੂੰਹ ਮੁਰਦੇ ਵਰਗਾ ਹੀ ਹੈ, ਜਿਹੜਾ ਮਨੁੱਖ ਇੱਕ ਪਲ ਲਈ ਵੇਖਦਾ ਫਿਰ ਪਰਦਾ ਕਰ ਦਿੰਦਾ। ਮੁਰਦੇ ਦੇ ਮੁੱਖ ਨੂੰ ਵੇਖਦੇ ਨੇ ਨਾ ਲੋਕੀ, ਪਰ ਵੇਖ ਕੇ ਫਿਰ ਪਰਦਾ ਕਰਦੇ ਨੇ, ਬਹੁਤਾ ਲੰਮਾ ਸਮਾਂ ਨਹੀਂ ਵੇਖਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਮ੍ਰਿਤਕ ਹੈ ਉਹ ਮਨੁੱਖ ਦਾ ਮੂੰਹ, ਮ੍ਰਿਤਕ ਵਰਗਾ ਉਹ ਸਰੀਰ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਮੁੱਖ ਸੁਹਾਵੇ ਨਾਮ ਚੋ। ਹੇ ਭਾਈ ਤੁਹਾਡੇ ਸਾਡੇ ਮੁੱਖ ਤਾਂ ਸੁੰਦਰ ਹੋਣਗੇ ਜੇ ਇਹ ਨਾਮ ਜਪਣਗੇ। ਆਠ ਪਹਿਰ ਗੁਣ ਗਾਓ ਤੇ ਅੱਠੇ ਪਹਿਰ ਪਰਮਾਤਮਾ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਂਦੇ ਰਹਿਣ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਇਕੱਲੇ ਮੁਖੜੇ ਦੀ ਗੱਲ ਨਹੀਂ, ਸਰੀਰ ਦੇ ਹਰ ਅੰਗਾਂ ਦੀ ਗੱਲ ਕੀਤੀ ਹੈ, ਗਿਆਨ ਇੰਦਰੀਆਂ ਦੀ ਤੇ ਕਰਮ ਇੰਦਰੀਆਂ ਦੀ। ਇਹਨਾਂ ਨਾਲ ਹੀ ਸਰੀਰ ਬਣਦਾ ਨਾ, ਗਿਆਨ ਇੰਦਰੇ ਤੇ ਕਰਮ ਇੰਦਰੇ। ਵੈਸੇ ਮਨੁੱਖੀ ਸਰੀਰ ਦੇ ਬੜੀ ਵੱਡੀ ਯਾਤਰਾ ਹੈ, ਵਿਦਵਾਨਾਂ ਨੇ ਇਹਦੇ ਪੰਚ ਕੋਸ਼ ਮੰਨੇ ਨੇ, ਪੰਜਾਂ ਕੋਸ਼ਾਂ ਦਾ ਇਹ ਬਣਿਆ ਹੈ, ਤੇ ਹਰ ਕੋਸ਼ ਦੇ ਅੰਦਰ, ਉਸ ਕੋਸ਼ ਦੇ ਅੰਦਰ ਜਿੰਨਾ ਚਿਰ ਉਹ ਜੀਵ ਪਰਮਾਤਮਾ ਪਰਮੇਸ਼ਵਰ ਦੀ ਮਤ ਦੇ ਅਨੁਸਾਰ ਨਹੀਂ ਚੱਲਦਾ, ਤੇ ਇਹਦੇ ਜੀਵਨ ਦੇ ਅੰਦਰ ਕੋਈ ਵੀ ਪੜਾ, ਇਹ ਸਰੀਰ ਵੀ ਸਫਲ ਨਹੀਂ ਹੁੰਦਾ। ਅੰਨਮੈ ਕੋਸ਼ ਦਾ ਬਣਿਆ ਹੋਇਆ ਹੈ, ਪੰਜ ਕੋਸ਼ ਨੇ ਨਾ, ਅੰਨਮੈ ਕੋਸ਼, ਦੂਜਾ ਹੈ ਪ੍ਰਾਣਮੈ ਕੋਸ਼, ਤੀਜਾ ਹੈ ਮਨਮੈ ਕੋਸ਼, ਚੌਥਾ ਵਿਗਿਆਨਮਈ ਕੋਸ਼, ਤੇ ਪੰਜਵਾਂ ਆਨੰਦਮਈ ਕੋਸ਼। ਅੰਨਮੈ ਕੋਸ਼ ਕੀ ਹੈ, ਵਿੱਚੋਂ ਵਿਚਾਰ ਚੱਲ ਗਈ, ਅੰਨਮੈ ਕੋਸ਼ ਦਾ ਅਰਥ ਹੈ ਸਰੀਰ ਜਿਹੜਾ ਸਥੂਲ ਸਰੀਰ ਹੈ, ਅਨਾਜ ਤੋਂ ਬਣਿਆ, ਭੋਜਨ ਤੋਂ ਬਣਿਆ, ਧਾਤ ਦਾ ਬਣਿਆ, ਤੇ ਇਹਦੇ ਅੰਦਰ ਜੋ ਹੱਡ ਮਾਸ ਲਹੂ ਮਿੱਝ ਹੈ ਸਾਰਾ ਜਿਹੜਾ ਹੈ ਇਹ ਸਥੂਲ ਸਰੀਰ ਦੇ ਵਿੱਚ ਆ ਜਾਂਦਾ, ਤੇ ਇਹ ਅੰਨ ਤੋਂ ਬਣਦਾ ਹੈ, ਇਹਨੂੰ ਅੰਨਮੈ ਕੋਸ਼ ਕਿਹਾ ਜਾਂਦਾ ਹੈ। ਭੋਜਨ ਦੀ ਬਣਤਰ ਦੇ ਨਾਲ, ਭੋਜਨ ਦੇ ਵਿਗੜਨ ਦੇ ਨਾਲ ਅੰਨਮੈ ਸਰੀਰ ਜਿਹੜਾ ਹੈ, ਸਥੂਲ ਸਰੀਰ ਹੈ, ਉਹ ਵਿਗੜ ਜਾਂਦਾ ਹੈ। ਭੋਜਨ ਦੇ ਠੀਕ ਹੋਣ ਦੇ ਨਾਲ ਸਰੀਰ ਠੀਕ ਹੋ ਜਾਂਦਾ। ਅੰਨਮੈ ਕੋਸ਼ ਦੀ ਜਾਂ ਸਥੂਲ ਸਰੀਰ ਦੀ ਉਪਾਧੀ ਵਿਆਧੀ ਜਿਹੜੀ ਹੈ ਹਰ ਇੱਕ ਪ੍ਰਾਣੀ ਨੂੰ ਹੁੰਦੀ ਹੈ। ਇਹ ਨਹੀਂ ਕਿ ਜੇ ਕੋਈ ਭਗਤ ਹੈ, ਜੇ ਕੋਈ ਰੱਬ ਦਾ ਪਿਆਰਾ ਹੈ, ਬ੍ਰਹਮ ਗਿਆਨੀ ਵੀ ਹੈ ਕੋਈ, ਪਰ ਸਰੀਰ ਵਿੱਚ ਰੋਗ ਹਰ ਇੱਕ ਦੇ ਪੈਦਾ ਹੁੰਦਾ ਹੈ, ਕਿਉਂਕਿ ਸਰੀਰ ਭੋਜਨ ਤੋਂ ਬਣਿਆ, ਵਾਤਾਵਰਣ ਤੋਂ ਬਣਿਆ, ਤੇ ਉਹਦੇ ਵਿਗਾੜ ਦੇ ਨਾਲ ਇਹਦੇ ਵਿੱਚ ਵੀ ਵਿਗਾੜ ਹੁੰਦਾ। ਬਹੁਤ ਵੱਡੇ ਇੱਕ ਧਰਮਾਤਮਾ ਹੋਏ ਨਿਰਵਾਣ ਪਦ, ਜਿਨ੍ਹਾਂ ਤੋਂ ਬੁੱਧ ਧਰਮ ਚੱਲਿਆ, ਮਹਾਤਮਾ ਬੁੱਧ, ਉਹਦੇ ਜੀਵਨ ਵਿੱਚ ਤਾਂ ਦੋ ਭੋਜਨ ਹੀ ਬੜੇ ਕਮਾਲ ਦੇ ਨੇ। ਜਦੋਂ ਉਹਨਾਂ ਦਾ ਜੀਵਨ ਪੜ੍ਹੀਏ
ਦੋ ਭੋਜਨਾਂ ਦਾ ਉਹਨਾਂ ਦੇ ਜੀਵਨ ਵਿੱਚ ਬੜਾ ਜ਼ਿਕਰ ਆਉਂਦਾ ਹੈ। ਇੱਕ ਭੋਜਨ ਜਦੋਂ ਉਹਨਾਂ ਨੂੰ ਮਿਲਿਆ ਸੀ ਗਯਾ ਦੀ ਧਰਤੀ ਤੇ, ਜਦੋਂ ਉਹਨਾਂ ਖੀਰ ਖਾਧੀ ਇੱਕ ਔਰਤ ਦੇ ਹੱਥੋਂ, ਉਸ ਖੀਰ ਖਾ ਕੇ ਉਸ ਵੱਟ ਵਰਿਕਸ਼ ਦੇ ਥੱਲੇ ਬੈਠੇ ਤੇ ਉਹ ਨਿਰਵਾਣ ਨੂੰ ਪਹੁੰਚ ਗਏ। ਲੋਕ ਉਸ ਭੋਜਨ ਨੂੰ ਬੜਾ ਭਿਕਸ਼ੂ ਪਵਿੱਤਰ ਮੰਨਦੇ। ਇੱਕ ਭੋਜਨ ਸੀ ਅੰਤ ਵੇਲੇ ਜਦੋਂ ਮਹਾਤਮਾ ਬੁੱਧ ਨੇ ਖਾਧਾ, ਕਿਸੇ ਵੇਸ਼ਵਾ ਦਾ ਲਿਆਂਦਾ ਹੋਇਆ, ਉਹ ਭੋਜਨ ਅਮਰਪਾਲੀ ਦਾ। ਉਹ ਭੋਜਨ ਦੇ ਨਾਲ ਉਹਦੇ ਸਰੀਰ ਵਿੱਚ ਵਿਆਦ ਚੱਲ ਗਿਆ। ਉਹ ਭੋਜਨ ਅੰਤਲਾ ਭੋਜਨ ਸੀ ਉਹਦਾ, ਉਹਦੇ ਨਾਲ ਉਹਦਾ ਸਰੀਰ ਰੋਗੀ ਹੋ ਗਿਆ। ਤੇ ਉਹਦੇ ਭਗਤਾਂ ਨੇ ਕਹਿ ਲਈ, ਉਹਦੇ ਭਿਕਸ਼ੂਆਂ ਨੇ ਕਹਿ ਦਈਏ, ਸਵਾਲ ਵੀ ਕੀਤਾ ਕਿ ਤੁਹਾਡੇ ਅੰਦਰ ਤੁਸੀਂ ਤਾਂ ਨਿਰਵਾਣ ਨੂੰ ਪ੍ਰਾਪਤ ਹੋ ਤੇ ਤੁਹਾਡੇ ਅੰਦਰ ਪੀੜਾ ਚੱਲ ਰਹੀ ਹੈ ਸਰੀਰ ਦੀ, ਜਾਂ ਸਰੀਰ ਵਿੱਚ ਵਿਆਧੀ ਆ ਗਈ, ਰੋਗ ਆ ਗਿਆ। ਤਾਂ ਉਹਨੇ ਵੀ ਬਚਨ ਕਹੇ ਸਨ, ਮੈਂ ਰੋਗੀ ਨਹੀਂ, ਮੈਂ ਸਰੀਰ ਨਹੀਂ, ਇਹ ਮੇਰਾ ਸਰੀਰ ਹੈ, ਸਥੂਲ ਸਰੀਰ ਹੈ, ਭੋਜਨ ਤੋਂ ਹੀ ਬਣਿਆ। ਤੇ ਭੋਜਨ ਵਿੱਚ ਜਦੋਂ ਵਿਗਾੜ ਪਏਗਾ ਤੇ ਇਹਦੇ ਵਿੱਚ ਵਿਗਾੜ ਪਏਗਾ। ਭੋਜਨ ਜਦੋਂ ਤੰਦਰੁਸਤ ਹੋਏਗਾ, ਵਧੀਆ ਹੋਏਗਾ, ਤੇ ਇਹ ਸਰੀਰ ਵੀ ਵਧੀਆ ਬਣੇਗਾ। ਇਸ ਕਰਕੇ ਅੰਨਮਈ ਕੋਸ਼ ਤੋਂ ਬਣਿਆ ਸੀ। ਜੇ ਅਸੀਂ ਆਪਣੇ ਸਥੂਲ ਸਰੀਰ ਨੂੰ ਸੁਖੀ ਕਰਨਾ ਹੈ, ਆਪਣੇ ਸਥੂਲ ਸਰੀਰ ਨੂੰ ਸੌਖਾ ਰੱਖਣਾ, ਚੰਗਾ ਰੱਖਣਾ, ਤੇ ਭੋਜਨ ਚੰਗਾ, ਆਹਾਰ ਚੰਗਾ ਹੋਣਾ ਚਾਹੀਦਾ ਹੈ। ਆਹਾਰ ਵਿਚਾਰ ਦਾ ਹੀ ਮਨੁੱਖ ਬਣਿਆ ਹੋਇਆ। ਦੂਸਰਾ ਹੈ ਪ੍ਰਾਣਮਈ ਕੋਸ਼, ਜਿਹਦੇ ਤੋਂ ਸਾਡੀ ਪ੍ਰਾਣ ਊਰਜਾ ਚੱਲਦੀ ਹੈ। ਇਹਦੇ ਪ੍ਰਾਣ ਊਰਜਾ ਦੇ ਨਾਲ ਸਾਡਾ ਜੀਵਨ ਹੈ। ਜੋ ਸਾਡੇ ਜੀਵਨ ਦੇ ਅੰਦਰ ਸਾਡੇ ਕਰਮ ਇੰਦਰੇ ਸਾਡੇ ਦੌੜਦੇ ਨੇ, ਹੱਥ ਪੈਰ ਚੱਲਦੇ ਨੇ, ਪ੍ਰਾਣਾਂ ਦੀ ਊਰਜਾ ਦੇ ਕਰਕੇ। ਅਸੀਂ ਕਿਸੇ ਚੀਜ਼ ਨੂੰ ਪਕੜਦੇ ਹਾਂ, ਸੁੱਟਦੇ ਹਾਂ, ਅਸੀਂ ਕੋਈ ਵੀ ਚੀਜ਼ ਨੂੰ ਵਖਿਆਣ ਵੀ ਕਰ ਰਹੇ ਹਾਂ, ਬੋਲ ਰਹੇ ਹਾਂ, ਇਹ ਪ੍ਰਾਣ ਊਰਜਾ ਦੀ ਤਾਕਤ ਕਰਕੇ ਹੈ। ਪ੍ਰਾਣਾਂ ਕਰਕੇ ਸਾਡਾ ਪ੍ਰਾਣਮੈ ਕੋਸ਼ ਹੈ। ਪ੍ਰਾਣ ਜਿਹੜੇ ਨੇ ਉਹ ਵੀ ਵਿਆਧੀ ਹੋ ਜਾਣ ਤੇ ਬੰਦੇ ਦੇ ਅੰਦਰ ਰੋਗ ਚੱਲ ਜਾਂਦਾ ਹੈ। ਤੀਸਰਾ ਹੈ ਮਨਮੈ ਕੋਸ਼, ਜਿਹਦੇ ਅੰਦਰ ਮਨ ਆ ਜਾਂਦਾ, ਸਾਡੇ ਥੌਟ ਵਿਚਾਰਾਂ ਆ ਜਾਂਦੀਆਂ, ਭਾਵ ਆ ਜਾਂਦੇ ਨੇ। ਕਿਵੇਂ ਦੇ ਸਾਡੇ ਅੰਦਰ ਭਾਵ ਚੱਲਦੇ ਨੇ, ਉਹ ਸਾਡੇ ਮਨਮੈ ਕੋਸ਼ ਦੇ ਵਿੱਚ ਨੇ। ਜਿਵੇਂ ਦਾ ਵਿਚਾਰ ਹੋਏਗਾ ਉਵੇਂ ਦਾ ਸਾਡਾ ਅੰਦਰ ਸੁਖੀ ਹੋਏਗਾ, ਖੁਸ਼ੀ ਦੁਖੀ ਦੇ ਅੰਦਰ ਹਰ ਇੱਕ ਸੋਗ ਦੇ ਵਿੱਚ ਰਹੇਗਾ। ਇਹ ਮਨਮੈ ਕੋਸ਼ ਹੈ, ਇਹ ਗਿਆਨ ਇੰਦਰੀਆਂ ਤੋਂ ਬਣਦਾ ਹੈ ਤੇ ਮਨ ਤੋਂ ਬਣਦਾ ਹੈ। ਫਿਰ ਵਿਗਿਆਨਮੈ ਕੋਸ਼, ਜੋ ਗਿਆਨ ਇੰਦਰੀ ਤੇ ਬੁੱਧੀ ਦੇ ਸਹਿਤ ਤਿਆਰ ਹੁੰਦਾ ਹੈ, ਜਿਹਦੇ ਨਾਲ ਬੁੱਧੀ ਇਹ ਨਿਰਣਾ ਕਰਦੀ ਹੈ ਕਿ ਜੋ ਵਿਚਾਰ ਆ ਰਹੇ ਨੇ, ਜੋ ਥੌਟ ਆ ਰਹੇ ਨੇ, ਜੋ ਭਾਵ ਆ ਰਹੇ ਨੇ, ਉਹ ਕਿੰਨੇ ਕੁ ਨਿਰਣਾਇਕ ਨੇ, ਕਿੰਨੇ ਕੁ ਸਹਾਇਕ ਨੇ, ਇਹ ਬੁੱਧੀ ਦੇ ਹੱਥ ਹੈ, ਵਿਗਿਆਨਮੈ ਕੋਸ਼ ਦੇ ਅੰਦਰ ਹੈ। ਫਿਰ ਆਨੰਦਮਈ ਕੋਸ਼, ਜਿੱਥੇ ਮਨੁੱਖ ਦਾ ਅਹੰਕਾਰ ਬੈਠਾ ਹੈ, ਅਵਿਦਿਆ ਸਹਿਤ ਹੋਏਗਾ ਤੇ ਉੱਥੇ ਕੋਈ ਆਨੰਦ ਨਹੀਂ, ਅਗਿਆਨ ਹੀ ਅਗਿਆਨ ਹੈ। ਤੇ ਉਹੀ ਆਨੰਦਮੈ ਕੋਸ਼ ਜੇ ਗਿਆਨ ਸਹਿਤ ਹੋ ਜਾਏ, ਭਰਮ ਭੁਲੇਖੇ ਤੋਂ ਰਹਿਤ ਹੋ ਜਾਏ, ਤੇ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ। ਪਰ ਇਹ ਸਾਰਾ ਕੁਝ ਤਾਂ ਹੀ ਠੀਕ ਹੋਏਗਾ। ਗੁਰੂ ਸਾਹਿਬ ਜੀ ਨੇ ਤੇ ਬੜਾ ਸਿੱਧਾ ਰਾਹ ਦਿੱਤਾ ਹੈ। ਦਤਾਰ ਪਿਤਾ ਮਹਾਰਾਜ ਨੇ ਇੰਨੇ ਵੱਡੇ ਗੁੰਝਲਦਾਰ ਨਹੀਂ ਰੱਖਿਆ, ਸਤਿਗੁਰਾਂ ਨੇ ਤੇ ਇੱਕੋ ਹੀ, ਆਪਾਂ ਇੱਕ ਪੰਜਾਬੀ ਦਾ ਮੁਹਾਵਰਾ ਵਰਤਦੇ ਹਾਂ ਵੀ ਸੌ ਹੱਥ ਰੱਸਾ ਸਿਰੇ ਤੇ ਗੰਢ, ਇਹਦਾ ਭਾਵ ਹੈ ਗੁਰੂ ਸਾਹਿਬ ਜੀ ਨੇ ਤੇ ਬਹੁਤ ਸੌਖਾ ਸਿਧਾਂਤ ਦਿੱਤਾ ਹੈ ਕਿ ਜੇ ਸਾਡੇ ਪਾਸ ਪਰਮੇਸ਼ਵਰ ਦਾ ਨਾਮ ਹੋਏ, ਪ੍ਰਭੂ ਦੀ ਕੀਰਤੀ ਹੋਏ, ਤੇ ਕੀਰਤੀ ਵਾਲੇ ਦਾ ਸਰੀਰ ਵੀ ਸਵਸਥ ਹੈ, ਤਨ ਵੀ ਸਵਸਥ ਹੈ, ਮਨ ਵੀ ਸਵਸਥ ਹੈ, ਪ੍ਰਾਣ ਵੀ ਸਵਸਥ ਨੇ, ਕਿਉਂਕਿ ਪ੍ਰਾਣ ਤਾਂ ਉਸ ਲੈ ਵਿੱਚ ਚੱਲ ਪੈਂਦੇ ਨੇ। ਅਭਿਆਸੀ ਦੇ ਪ੍ਰਾਣ ਜਿਹੜੇ ਨੇ ਉਹ ਇੱਕ ਗਤੀ ਵਿੱਚ ਚੱਲ ਪੈਂਦੇ ਨੇ, ਉਹਦੇ ਅੰਦਰ ਉਹ ਸਾਰੀ ਬਣਤਰ ਜਿਹੜੀ ਹੈ, ਬੁੱਧੀ ਨਿਰਣਾਇਕ ਹੋ ਜਾਂਦੀ, ਮਨ ਦੇ ਵਿਚਾਰ ਜਿਹੜੇ ਅਗਿਆਨਤਾ ਵਾਲੇ ਨੂੰ ਮਿਟ ਜਾਂਦੇ ਨੇ, ਉਹ ਪਰਮਾਤਮਾ ਦੀ ਭਗਤੀ ਵਿੱਚ ਹੀ ਇੱਠੇ ਪੈਰ ਲੱਗਾ ਰਹਿੰਦਾ ਤੇ ਉਹਦਾ ਸਾਰਾ ਸਰੀਰ ਹੀ ਸਫਲ ਹੈ, ਕਿੰਨਾ ਕੁ ਸੁੰਦਰ ਬਣ ਜਾਂਦਾ। ਗੁਰੂ ਸਾਹਿਬ ਨੇ ਤਾਂ ਇਕੱਲੇ ਮਨ ਦੀ ਗੱਲ ਕੀਤੀ ਨਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਪੁੱਛੀਏ ਦਾਤਾ ਤਾਂ ਕਹਿੰਦੇ, ਜਪਣ ਵਾਲੇ ਦੇ ਅੰਦਰ ਜਿਹਦੇ ਹਿਰਦੇ ਵਿੱਚ ਘੱਟ ਵਿੱਚ ਪਰਮਾਤਮਾ ਬੈਠ ਗਿਆ ਨਾ, ਉਹਦਾ ਸਾਰਾ ਸਰੀਰ ਹੀ ਇੰਨਾ ਖੁਸ਼ਬੂਦਾਰ ਹੋ ਜਾਂਦਾ ਕਿ ਜਿਵੇਂ ਕਪੂਰ ਕੋਲ ਬੈਠੇ ਹੋਈਏ, ਚੰਦਨ ਕੋਲ ਬੈਠੇ ਹੋਈਏ, ਰਤਨਾਂ ਕੋਲ ਬੈਠੇ ਹੋਈਏ ਨਾ, ਉਹਨਾਂ ਤੋਂ ਜਿਵੇਂ ਖੁਸ਼ੀ ਮਿਲਦੀ ਹੈ, ਰੱਬ ਦੇ ਪਿਆਰੇ ਕੋਲ ਬੈਠਿਆਂ ਇਹੋ ਜਿਹੀ ਖੁਸ਼ਬੂ ਮਿਲਦੀ ਹੈ, ਇਹੋ ਜਿਹਾ ਰਸ ਮਿਲਦਾ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਨਾਮ ਵਿਗਾਸ ਬਾਬਾ, ਇਤ ਮਤੀ ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੇਰ ਕਮਾਈ ਹੈ, ਕੂੜੈ ਕੂੜੀ ਜੋਰ। ਦਾਤਾ ਜੀ ਕਹਿੰਦੇ ਬਾਕੀ ਮਤਾਂ ਕਰਮ ਹੋਰ ਨੇ, ਉਹਦੇ ਨਾਲ ਸਰੀਰ ਮਨ ਆਤਮਾ ਆਨੰਦਿਤ ਨਹੀਂ ਹੁੰਦੀ,
ਉਹ ਆਤਮਾ ਆਨੰਦਿਤ ਹੁੰਦੀ ਹੈ ਜਿਹਦੇ ਘੱਟ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਉਹ ਪੁਰਸ਼ ਤੇ 68 ਤੀਰਥਾਂ ਵਰਗਾ ਹੋ ਜਾਂਦਾ। ਜਿਵੇਂ ਕੋਈ ਆਖੇ ਵੀ ਮੈਂ 68 ਤੀਰਥਾਂ ਦਾ ਇਸ਼ਨਾਨ ਕੀਤਾ ਤੇ ਪਵਿੱਤਰ ਹਾਂ, ਸਤਿਗੁਰੂ ਜੀ ਕਹਿੰਦੇ ਐਸੇ ਗੁਰਮੁਖ ਦੇ ਦਰਸ਼ਨ ਕਰ ਲਓ ਜਿਹਦੇ ਘੱਟ ਵਿੱਚ ਨਾਮ ਦਾ ਨਿਵਾਸ ਹੈ, ਉਹਦੀ ਕਾਇਆ ਕਪੂਰ ਵਰਗੀ, ਕੁੰਗੂ ਕੀ ਕਾਇਆ, ਰਤਨਾ ਕੀ ਲਲਿਤਾ। ਲਲਿਤਾ ਕਹਿੰਦੇ ਜ਼ੁਬਾਨ ਨੂੰ, ਰਸਨਾ ਨੂੰ। ਲਲਿਤਾ ਜਿਹੜੀ ਹੈ ਰਤਨਾ ਵਰਗੀ, ਮੋਤੀਆਂ ਵਰਗੀ ਕੀਮਤੀ ਹੋ ਜਾਂਦੀ ਹੈ। ਅਗਰ ਵਾਸ ਤਨ ਸਾਸ, ਅਗਰ ਅਦਰਥ ਹੈ ਚੰਦਨ, ਉਹਦੇ ਕੋਲੋਂ ਚੰਦਨ ਦੀ ਸੁਗੰਧੀ ਆਉਂਦੀ ਹੈ। 68 ਤੀਰਥ ਕਾ ਮੁੱਖ ਟਿੱਕਾ, ਉਹਦੇ ਮਸਤਕ ਤੇ ਟਿੱਕਾ ਲੱਗ ਜਾਂਦਾ, ਕਿਉਂਕਿ ਜਪਣ ਵਾਲੇ ਸਫਲ ਹੀ ਮੰਨੇ ਗਏ ਨੇ। ਉਹਨਾਂ ਦੇ ਕੋਲ ਵਿਦਿਆ ਹੀ ਹੋਰ ਹੈ, ਉਹ ਪੜ੍ਹਦੇ ਕੁਝ ਹੋਰ ਨੇ, ਉਹ ਦੁਨੀਆਂ ਦੇ ਹੋਰ ਜੰਜਾਲਾਂ ਤੋਂ ਮੁਕਤ ਹੋ ਜਾਂਦੇ ਨੇ। ਉਹ ਜੋ ਪੜ੍ਹਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਨੇ ਇੱਕ ਬੜਾ ਪਿਆਰਾ ਸ਼ਬਦ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੈ, ਜਿਹਦੇ ਵਿੱਚ ਦਤਾਰ ਨੇ ਦੱਸਿਆ ਵੀ ਕਿਵੇਂ ਮਨੁੱਖ ਪਵਿੱਤਰ ਹੁੰਦਾ, 8 ਪਹਿਰ ਗੁਣ ਗਾ ਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ। ਨਾਨਕ ਦਰਗਹਿ ਮੰਨੀਐ ਮਿਲੇ ਨਿਥਾਵੇਂ ਥਾਉ, ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਮਿਲਦਾ ਹੈ। ਨਿਮਾਣਿਆਂ ਤੋਂ ਮਾਣ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਦੇ ਪਾਸ ਪਰਮੇਸ਼ਵਰ ਦਾ ਨਾਮ ਹੈ, ਪਰ ਉਹ ਨਾਮ ਆਪਣੇ ਹਿਰਦੇ ਦੀ ਤਖਤੀ ਤੇ ਲਿਖਣਾ ਪੈਂਦਾ, ਉਹ ਨਾਮ ਆਪਣੇ ਹਿਰਦੇ ਦੀ ਫੱਟੀ ਤੇ ਲਿਖਣਾ ਪੈਂਦਾ। ਤੇ ਲਿਖਿਆ ਕਿਵੇਂ ਜਾਂਦਾ? ਜੇ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ ਨਾ, ਅਸੀਂ ਪੱਟੀ ਬਾਣੀ ਪੜ੍ਹਦੇ ਹਾਂ ਆਸਾ ਰਾਗ ਵਿੱਚ, ਦੋ ਪੱਟੀਆਂ ਦੀ ਬਾਣੀ ਆਉਂਦੀ, ਇੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ, ਇੱਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ। ਪੱਟੀ ਦਾ ਅਰਥ ਹੈ ਕਿ ਪੁਰਾਣੇ ਸਮਿਆਂ ਦੇ ਅੰਦਰ ਤਖਤੀ ਲੱਕੜ ਦੀ ਹੁੰਦੀ ਸੀ, ਉਹਦੇ ਉੱਤੇ ਉਸਤਾਦ ਜਨ ਜਿਹੜੇ ਸਨ ਪੂਰਨੇ ਪਾ ਕੇ ਦਿੰਦੇ ਸਨ, ਤੇ ਉਹਨਾਂ ਪੂਰਨਿਆਂ ਨੂੰ ਬੱਚੇ ਪਾਉਂਦੇ ਸਨ, ਫਿਰ ਮਿਟਾਉਂਦੇ ਸਨ, ਫਿਰ ਪਾਉਂਦੇ ਸਨ, ਉਹ ਅੱਖਰ ਪੱਕ ਜਾਂਦੇ ਸਨ, ਇਸ ਕਰਕੇ ਉਹਨੂੰ ਪੱਟੀ ਲਿਖੀ ਗਿਆ। ਪਰ ਇੱਕ ਸ਼ਬਦ ਹੈ ਗੁਰੂ ਸਾਹਿਬ ਜੀ ਦਾ ਸ੍ਰੀ ਰਾਗ ਅੰਦਰ, ਜਦੋਂ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ, ਮਹਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹ ਘਟਨਾ ਲਿਖੀ ਹੈ, ਤਾਂ ਉਹ ਸ਼ਬਦ ਨਾਲ ਜੋੜਿਆ। ਉਹ ਕਹਿੰਦੇ ਜਦੋਂ ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਗੋਪਾਲ ਪਾਂਧੇ ਦੇ ਪਾਸ ਪੜ੍ਹਨੇ ਗਏ ਨਾ, ਤੇ ਗੋਪਾਲ ਪਾਂਧੇ ਨੇ ਬੜਾ ਮਾਣ ਸਤਿਕਾਰ ਕੀਤਾ ਜਦੋਂ ਮਹਿਤਾ ਕਲਿਆਣ ਦਾਸ ਜੀ ਗੁਰੂ ਸਾਹਿਬ ਜੀ ਨੂੰ ਲੈ ਕੇ ਆਏ। ਮਹਾਂ ਕਵੀ ਜੀ ਨੇ ਬੜਾ ਸੋਹਣਾ ਬਚਨ ਕੀਤਾ ਵੀ ਪਿਤਾ ਜੀ ਬੜੇ ਫਿਕਰਮੰਦ ਸਨ, ਹਰ ਉਸਤਾਦ ਕੋਲ ਪੜ੍ਹਾਇਆ। ਉਸ ਵਕਤ ਦੀ ਜਿਹੜੀ ਵਿਦਿਆ ਸੀ, ਫਾਰਸੀ ਸੀ, ਅਰਬੀ ਸੀ, ਸੰਸਕ੍ਰਿਤੀ ਸੀ, ਗੁਰੂ ਸਾਹਿਬ ਜੀ ਨੂੰ ਪੜ੍ਹਾਇਆ, ਕਿਉਂਕਿ ਉਹ ਘਰ ਵਿੱਚ ਸਲਾਹ ਕਰਦੇ ਸਨ, ਮਾਤਾ ਤ੍ਰਿਪਤਾ ਨਾਲ ਇਹ ਗੱਲ ਕਰਦੇ ਸਨ ਕਿ ਸਿਆਣੇ ਲੋਕ ਕਹਿੰਦੇ ਨੇ ਜਿਹੜਾ ਮਾਂ ਬਾਪ ਆਪਣੇ ਧੀਆਂ ਪੁੱਤਰ ਨੂੰ ਸਮੇਂ ਦੀ ਵਿਦਿਆ ਨਹੀਂ ਦਿੰਦਾ, ਨਹੀਂ ਸਿਖਾਉਂਦਾ, ਉਹ ਸਭ ਤੋਂ ਵੱਡਾ ਸ਼ਤਰੂ ਮੰਨਿਆ ਜਾਂਦਾ ਆਪਣੇ ਧੀ ਪੁੱਤ ਦਾ। ਬਹੁ ਗੁਣੀ ਅਲਾਵੈ ਸੁੱਤ ਨਾ ਪੜਾਵੈ ਤੇ ਸਤਰੂ ਸਮਤਾਤ। ਤਾਤ ਦਾ ਅਰਥ ਪਿਤਾ ਵੀ ਆਉਂਦਾ, ਤਾਤ ਦਾ ਅਰਥ ਪੁੱਤਰ ਵੀ ਆਉਂਦਾ। ਮਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ ਕਹਿੰਦੇ ਬਹੁ ਗੁਣੀ ਅਲਾਵੈ, ਵੱਡੇ ਵੱਡੇ ਗੁਣੀ ਲੋਕਾਂ ਦਾ ਇਹ ਤਜਰਬਾ ਹੈ, ਸੁੱਤ ਨਾ ਪੜਾਵੈ, ਜਿਹੜੇ ਆਪਣੇ ਧੀਆਂ ਪੁੱਤਰ ਨੂੰ ਵਿਦਿਆ ਨਹੀਂ ਦਵਾਉਂਦੇ, ਨਹੀਂ ਲੈ ਕੇ ਦਿੰਦੇ, ਤੇ ਸਤਰੂ ਸਮਤਾਤ, ਉਹ ਆਪਣੇ ਧੀਆਂ ਪੁੱਤਰਾਂ ਦੇ ਉਹ ਮਾਤਾ ਪਿਤਾ ਉਹ ਪਿਤਾ ਜਿਹੜਾ ਸ਼ਤਰੂ ਵਰਗੇ। ਇਸ ਕਰਕੇ ਮਹਿਤਾ ਜੀ ਆਪਣੇ ਫਰਜ਼ ਨਿਭਾਉਂਦੇ ਰਹੇ। ਜਦੋਂ ਗੋਪਾਲ ਪਾਂਧੇ ਪਾਸ ਪਾਇਆ ਨਾ ਪੜ੍ਹਨੇ, ਤੇ ਪਾਂਧਾ ਜੀ ਨੇ ਪਹਿਲੇ ਦਿਨ ਪੱਟੀ ਲਿਖਾਈ, ਆਪਣੇ ਅੱਖਰ ਲਿਖਾਏ, ਗੁਰੂ ਸਾਹਿਬ ਜੀ ਨੇ ਸੰਸਕ੍ਰਿਤੀ ਦੇ ਅੱਖਰ ਲਿਖੇ, ਪਹਿਲੇ ਦਿਨ ਹੀ ਸਾਰੇ ਅੱਖਰ ਲਿਖੇ, ਤੇ ਪਾਂਧਾ ਜੀ ਬੜੇ ਪ੍ਰਭਾਵਿਤ ਹੋਏ ਵੀ ਬਹੁਤ ਆਲਮ ਫਾਜ਼ਲ ਹੈ, ਬਹੁਤ ਤੀਖਣ ਬੁੱਧੀ ਦਾ ਬਾਲਕ ਹੈ, ਛੇਤੀ ਪੜ੍ਹ ਜਾਏਗਾ, ਤੇ ਮੈਨੂੰ ਮਹਿਤਾ ਜੀ ਦੇ ਕੋਲੋਂ ਸ਼ਾਬਾਸ਼ ਵੀ ਮਿਲੇਗੀ ਤੇ ਧਨ ਵੀ ਮਿਲੇਗਾ, ਉਹ ਮੈਨੂੰ ਧਨ ਦੇ ਕਰਕੇ ਨਵਾਜਣਗੇ। ਪਰ ਦੂਸਰਾ ਦਿਨ ਆਇਆ, ਗੁਰਦੇਵ ਪਿਤਾ ਮਹਾਰਾਜ ਜੀ ਨੂੰ ਪਾਂਧੇ ਨੇ ਦੂਜਾ ਅੱਖਰ ਦਿੱਤਾ, ਸਤਿਗੁਰੂ ਜੀ ਲਿਖਿਆ ਹੀ ਨਹੀਂ, ਗੁਰਦੇਵ ਜੀ ਲਿਖਦੇ ਹੀ ਨਹੀਂ। ਗੋਪਾਲ ਪਾਂਧਾ ਬੜਾ ਚਿੰਤਿਤ, ਕਹਿੰਦਾ ਨਾਨਕ ਤੂੰ ਕੱਲ ਬਹੁਤ ਛੇਤੀ ਲਿਖਿਆ, ਬਹੁਤ ਸੁੰਦਰ ਲਿਖਿਆ ਤੇ ਪੜ੍ਹ ਕੇ ਵੀ ਸੁਣਾਇਆ, ਪਰ ਅੱਜ ਕੀ ਹੋ ਗਿਆ ਤੈਨੂੰ, ਆ ਕਿਉਂ ਨਹੀਂ ਲਿਖਦਾ? ਤਾਂ ਗੁਰੂ ਸਾਹਿਬ ਨੇ ਕਿਹਾ, ਪਾਂਧਾ ਜੀ ਮੇਰੇ ਇੱਕ ਦੋ ਸਵਾਲ ਨੇ, ਜੇ ਤੁਸੀਂ ਮੈਨੂੰ ਉਹ ਸਵਾਲਾਂ ਦਾ ਉੱਤਰ ਦੇ ਦਿਓ ਤਾਂ ਫਿਰ ਮੈਂ ਅੱਗੇ ਪੜ੍ਹਨਾ ਸ਼ੁਰੂ ਕਰ ਦੇ। ਵੇਖੋ ਗੁਰੂ ਸਾਹਿਬ ਜੀ ਨੇ ਵੀ ਸਵਾਲ ਕੀਤੇ ਹਰ ਇੱਕ ਨੂੰ, ਭਾਵੇਂ ਗੋਪਾਲ ਪਾਂਧਾ ਸੀ, ਭਾਵੇਂ ਪੰਡਿਤ ਹਰਦਿਆਲ ਸੀ, ਭਾਵੇਂ ਕਾਜ਼ੀ ਕੁਤਬਦੀਨ ਸੀ, ਤੇ ਭਾਵੇਂ ਕੋਈ ਵੀ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਾਜ਼ੀਆਂ ਨੂੰ, ਮੁਲਾਨਿਆਂ ਨੂੰ, ਸਭ ਨੂੰ ਸਵਾਲ ਕੀਤਾ। ਪਰ ਗੁਰਦੇਵ ਜੀ ਦੇ ਸਵਾਲ ਕਰਨ ਦਾ ਜਿਹੜਾ ਢੰਗ ਸੀ ਨਾ, ਬੜਾ ਨਵੇਕਲਾ ਸੀ।
ਗੁਰੂਦੇਵ ਜੀ ਤੋਂ ਸਾਨੂੰ ਸਿੱਖਣਾ ਚਾਹੀਦਾ। ਅਸੀਂ ਕਹਿ ਤੇ ਦਿੰਦੇ ਹਾਂ ਕਿ ਸਤਿਗੁਰੂ ਦੇ ਸਿੱਖਾਂ, ਗੁਰੂ ਸਾਹਿਬ ਨੇ ਵੀ ਤਾਂ ਤਰਕ ਕੀਤਾ, ਸਵਾਲ ਉਠਾਇਆ, ਪਰ ਸਤਿਗੁਰਾਂ ਦੀ ਭਾਵਨਾ ਵਿੱਚ ਤੇ ਸਾਡੀ ਭਾਵਨਾ ਵਿੱਚ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਸਭ ਤੋਂ ਪਹਿਲਾਂ ਕਿ ਉਹ ਕਲਿਆਣਕਾਰੀ ਆਤਮਾ ਗੁਰੂ ਰੂਪ ਨੇ, ਦੂਸਰੀ ਵਾਰਤਾ ਉਹਨਾਂ ਦੇ ਅੰਦਰ ਸਵਾਲ ਉਠਾਉਂਦਿਆਂ ਕਿਸੇ ਪ੍ਰਤੀ ਨਫ਼ਰਤ ਨਹੀਂ, ਕਿਸੇ ਦੀ ਥਾਂ ਲੈਣ ਦੀ ਭੁੱਖ ਨਹੀਂ, ਕਿਸੇ ਨੂੰ ਨੀਵਾਂ ਦਿਖਾਉਣ ਦੀ ਸਤਿਗੁਰੂ ਦਤਾਰ ਅੰਦਰ ਲਾਲਸਾ ਨਹੀਂ, ਕੋਈ ਵੈਰ ਨਹੀਂ, ਕੋਈ ਕਿਸੇ ਤਰ੍ਹਾਂ ਦਾ ਦਤਾਰ ਪਿਤਾ ਮਹਾਰਾਜ ਜੀ ਦੇ ਅੰਦਰ ਜਾਤੀ ਆਪਣਾ ਕੋਈ ਤਮਾ ਨਹੀਂ। ਨਿਰੋਲ ਪਰਉਪਕਾਰ ਦੀ ਭਾਵਨਾ, ਨਿਰੋਲ ਪਰਉਪਕਾਰ, ਇਸ ਭਾਵਨਾ ਨਾਲ ਕੋਈ ਸਵਾਲ ਚੁੱਕ ਸਕਦਾ ਨਹੀਂ ਚੁੱਕ ਸਕਦਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹਿੱਸੇ ਵਿੱਚ ਆਇਆ। ਅਸੀਂ ਸਤਿਗੁਰਾਂ ਦੀ ਇਹ ਗੱਲ ਤਾਂ ਲੈ ਲੈਂਦੇ ਹਾਂ ਵੀ ਸਵਾਲ ਕਰਨਾ ਚਾਹੀਦਾ, ਪਰ ਇਹ ਗੱਲ ਭੁੱਲ ਜਾਂਦੇ ਹਾਂ ਕਿ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ। ਵਾਦ ਵਿਵਾਦ ਵਾਲੀ ਨਹੀਂ, ਈਰਖਾ ਵਾਲੀ ਨਹੀਂ, ਹੰਗਤਾ ਵਾਲੀ ਨਹੀਂ, ਹੰਕਾਰ ਵਾਲੀ ਨਹੀਂ ਵੀ ਮੈਨੂੰ ਪਤਾ ਤੈਨੂੰ ਪਤਾ ਤੇ ਤੂੰ ਦੱਸ ਕੇ ਵਿਖਾ। ਸਤਿਗੁਰੂ ਜੀ ਦਾ ਐਸਾ ਭਾਵ ਨਹੀਂ ਸੀ। ਗੋਪਾਲ ਪੰਥ ਨੂੰ ਗੁਰਦੇਵ ਜੀ ਨੇ ਸਵਾਲ ਕੀਤਾ ਵੀ ਮੇਰਾ ਇੱਕ ਤੋਂ ਸਵਾਲ ਹੈ ਸਭ ਤੋਂ ਪਹਿਲਾਂ ਕਿ ਇਹ ਵਿਦਿਆ ਕਿਉਂ ਪੜ੍ਹਨੀ ਹੈ। ਗੁਰਦੇਵ ਪਿਤਾ ਮਹਾਰਾਜ ਨੇ ਸਵਾਲ ਕੀਤਾ ਵੀ ਵਿਦਿਆ ਕਿਉਂ ਪੜ੍ਹਨੀ ਹੈ, ਤੇ ਗੋਪਾਲ ਪੰਥਾ ਜੀ ਨੇ ਕਿਹਾ ਤੇਰੇ ਪਿਤਾ ਜੀ ਨੇ ਪੜ੍ਹੀ ਹੈ, ਦੇਖ ਕਿੰਨਾ ਸਤਿਕਾਰ ਹੈ। ਇਹ ਸਾਰੀ ਘਟਨਾ ਨੂੰ ਮਹਾਂਕਵੀ ਜੀ ਨੇ ਆਪਣੇ ਢੰਗ ਨਾਲ ਦੱਸਿਆ ਹੋਇਆ, ਮੈਂ ਉਸੇ ਦੀ ਵਿਆਖਿਆ ਕਰ ਰਿਹਾ। ਕਹਿੰਦੇ ਤੇਰੇ ਪਿਤਾ ਮਹਿਤਾ ਕਲਿਆਣ ਦਾਸ ਪੜ੍ਹੇ ਨੇ, ਕਿੰਨੇ ਉਹਨਾਂ ਨੂੰ ਪਹਾੜੇ, ਡੇਢਾ, ਸਵਾਇਆ, ਗਿਣਤੀ, ਮਿਣਤੀ, ਚਿਣਤੀ ਸਭ ਕੁਝ ਆਉਂਦਾ ਉਹਨਾਂ ਨੂੰ, ਜ਼ਮੀਨ ਨੂੰ ਮਿਣਨਾ ਸਾਰਾ ਕੁਝ ਉਹਨਾਂ ਨੂੰ ਆਉਂਦਾ, ਤੇ ਏਡੇ ਉਹ ਪ੍ਰਵੀਨ ਬੁੱਧੀ ਦੇ ਮਾਲਕ ਨੇ, ਰਾਏ ਬੁਲਾਰ, ਉਹਨਾਂ ਤੋਂ ਬਿਨਾਂ ਕਦਮ ਨਹੀਂ ਪੁੱਟਦਾ। ਨਾਨਕ ਜੇ ਤੂੰ ਵਿਦਿਆ ਸਿੱਖ ਜਾਏਗਾ ਤੂੰ ਵੀ ਅੱਗੇ ਇਸੇ ਤਰ੍ਹਾਂ ਆਪਣੇ ਪਿਤਾ ਵਾਂਗੂ ਵੱਡੇ ਰੁਤਬੇ ਤੇ ਜਾਏਗਾ, ਵੱਡੇ ਰੁਤਬੇ ਤੇ ਜਾਏਗਾ। ਗੁਰੂ ਸਾਹਿਬ ਕਹਿ ਲੱਗੇ ਠੀਕ ਹੈ। ਦੂਜਾ ਸਵਾਲ ਦਤਾਰ ਜੀ ਨੇ ਕੀਤਾ ਕਿ ਇਹ ਵਿਦਿਆ ਰੱਬ ਦੀ ਦਰਗਾਹ ਵਿੱਚ ਕੰਮ ਆਏਗੀ, ਮਾਲਕ ਦੇ ਘਰ ਅੰਦਰ ਇਹ ਵਿਦਿਆ ਮਨੁੱਖ ਦਾ ਸਾਥ ਦੇਗੀ, ਮਨੁੱਖ ਨੂੰ ਇਹ ਵਿਦਿਆ ਦੇ ਕਰਕੇ ਰੱਬ ਦੀ ਦਰਗਾਹ ਵਿੱਚ ਇੱਜ਼ਤ ਪੱਤ ਮਿਲੇਗੀ। ਪਾਂਧਾ ਜੀ ਚੁੱਪ ਕਰਕੇ ਵੀ ਇਹ ਤਾਂ ਸਵਾਲ ਹੀ ਬੜਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੜਾ ਇਮਾਨਦਾਰ ਸੀ ਪਾਂਧਾ, ਕਹਿਣ ਲੱਗੇ ਮੈਂ ਇੱਥੋਂ ਦੀ ਵਿਦਿਆ ਨੂੰ ਜਾਣਦਾ, ਇੱਥੇ ਤੈਨੂੰ ਇੱਜ਼ਤ ਪੱਤ ਦਵਾਏਗੀ। ਇਹ ਵਿਦਿਆ ਜਿਹੜੀ ਹੈ ਦੁਨੀਆਂ ਵਿੱਚ ਜੇ ਤੂੰ ਪੜ੍ਹ ਜਾਏਗਾ ਤੇ ਪਿਤਾ ਵਾਂਗੂ ਸਤਿਕਾਰ ਮਿਲੇਗਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇੱਥੇ ਤਾਂ ਸਦਾ ਨਹੀਂ ਰਹਿਣਾ, ਮੈਂ ਤਾਂ ਉਹ ਵਿਦਿਆ ਪੜ੍ਹਨੀ ਹੈ ਜਿਹੜੀ ਵਿਦਿਆ ਮੈਨੂੰ ਪਰਲੋਕ ਵਿੱਚ ਵੀ ਪੱਤ ਦਵਾਏ। ਦਰਗਾਹ ਹੈ, ਮੰਨੀ ਹੈ, ਮਿਲੇ ਨੇ ਥਾਵੇਂ ਥਾਉ, ਜਿਹੜੀ ਦਰਗਾਹ ਵਿੱਚ ਵੀ ਪੱਤ ਦਵਾਏ, ਤਾਂ ਮੈਨੂੰ ਉਹ ਵਿਦਿਆ ਚਾਹੀਦੀ ਹੈ। ਪਾਂਧਾ ਜੀ ਕਹਿਣ ਲੱਗੇ ਮੇਰੇ ਪਾਸ ਉਹ ਵਿਦਿਆ ਨਹੀਂ। ਤੈਨੂੰ ਪਤਾ ਹੈ, ਸਿੱਧਾ ਦੂਜਾ ਤੀਜਾ ਸਵਾਲ ਗੋਪਾਲ ਪਾਂਧੇ ਦਾ ਸੀ, ਤੁਹਾਨੂੰ ਪਤਾ ਹੈ। ਵੇਖੋ ਗੁਰੂ ਸਾਹਿਬ ਕਹਿੰਦੇ ਹਾਂ ਪਾਂਧਾ ਜੀ, ਮੈਂ ਉਸ ਵਿਦਿਆ ਨੂੰ ਜਾਣਦਾ ਹਾਂ ਤੇ ਮੈਂ ਉਸ ਵਿਦਿਆ ਨੂੰ ਸਿੱਖਣਾ ਤੇ ਸਿਖਾਉਣਾ ਚਾਹੁੰਦਾ ਹਾਂ। ਤੇ ਪਾਂਧਾ ਜੀ ਨੇ ਕਿਹਾ ਵੀ ਮੈਨੂੰ ਸਿਖਾ ਪਹਿਲਾਂ, ਤੂੰ ਮੇਰਾ ਉਸਤਾਦ, ਮੈਂ ਤੇਰਾ ਚੇਲਾ, ਤੂੰ ਮੈਨੂੰ ਸਿਖਾ। ਬੜੀ ਉਤਸੁਕਤਾ ਵੱਧ ਗਈ ਕਿ ਕਿੱਥੇ ਤੇ 9 ਤੇ 11 ਸਾਲ ਦੇ ਵਿੱਚ ਧੀਆਰ ਬੁਲਾ ਤੇ ਕਿੱਥੇ ਬਜ਼ੁਰਗੀ ਦੀ ਉਮਰ ਦਾ ਪਾਂਧਾ, ਤੇ ਉਹ ਕਹਿ ਰਿਹਾ ਵੀ ਇਹਨੂੰ ਉਹ ਵਿਦਿਆ ਆਉਂਦੀ ਹੈ ਜਿਹੜੀ ਵਿਦਿਆ ਲਈ ਲੋਕ ਘਰ ਬਾਹਰ ਤਿਆਗ ਦਿੰਦੇ ਨੇ, ਜਿਹਦੀ ਵਿਦਿਆ ਨੂੰ ਪ੍ਰਾਪਤ ਕਰਨ ਦੇ ਲਈ ਲੋਕ ਟੱਕਰਾਂ ਮਾਰਦੇ ਨੇ। ਇਹ ਬਾਲਕ ਕਹਿੰਦਾ ਮੈਨੂੰ ਆਉਂਦੀ ਹੈ। ਕਹਿਣ ਲੱਗੇ ਕਿਵੇਂ ਆਉਂਦੀ ਹੈ ਤੈਨੂੰ, ਕਿਵੇਂ ਲਿਖਣਾ ਉਹ ਵਿਦਿਆ, ਮੈਨੂੰ ਵਿਖਾ ਕਿਹੜੀ ਤੇਰੇ ਕੋਲ ਸ਼ਾਈ, ਕਿਹੜੀ ਕਲਮ, ਕਿਹੜੀ ਦਵਾਤ, ਕਿਹੜਾ ਉਸਤਾਦ ਜਿਹਦੇ ਕੋਲ ਬੈਠ ਕੇ ਤੂੰ ਵਿਦਿਆ ਲਿਖੀ ਹੈ। ਤੇ ਗੁਰੂ ਸਾਹਿਬ ਨੇ ਫਿਰ ਉੱਥੇ ਪਾਵਨ ਸ਼ਬਦ ਉਚਾਰਨ ਕੀਤਾ, ਸ੍ਰੀ ਰਾਗ ਦਾ ਸ਼ਬਦ ਹੈ, ਸ੍ਰੀ ਰਾਗ ਮਹੱਲ ਪਹਿਲਾ। ਉੱਥੇ ਮਹੱਲਾ ਨਹੀਂ, ਮਹੱਲ ਹੈ, ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਤ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਕਹਿੰਦੇ ਜਿੱਥੇ ਤੇਰੇ ਕੋਲ, ਕਿਉਂਕਿ ਪੜ੍ਹੇ ਲਿਖੇ ਬੰਦੇ ਆਪਾਂ ਕਹਿੰਦੇ ਨਾ ਸਭ ਕੁਝ ਡੈਰੀ ਤੇ ਲਿਖ ਲੈਂਦੇ ਨੇ, ਜਦੋਂ ਹਿਸਾਬ ਕਿਤਾਬ ਹੁੰਦਾ ਡੈਰੀ ਅੱਗੇ ਕਰ ਦਿੰਦੇ ਨੇ ਵੀ ਆਹ ਲਿਖਿਆ, ਕੋਈ ਬੇਈਮਾਨਾ ਨਹੀਂ ਹੋ ਸਕਦਾ, ਤਾਰੀਖਾਂ ਸਮੇਤ, ਦਿਨਾਂ ਸਮੇਤ, ਵੇਰਵੇ ਸਮੇਤ ਲਿਖਿਆ। ਤੇ ਪੜ੍ਹਿਆ ਲਿਖਿਆ ਬੰਦਾ ਕਦੀ ਧੋਖਾ ਨਹੀਂ ਖਾਂਦਾ, ਧੋਖਾ ਦੇ ਕੇ ਸਕਦਾ ਪਰ ਖਾਂਦਾ ਨਹੀਂ, ਅਨਪੜ੍ਹ ਖਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਧੋਖੇ ਗਿਲੇ ਸ਼ਿਕਵੇ ਛੱਡ, ਜਿਹੜਾ ਰੱਬ ਦੇ ਦਰਗਾਹ ਦੀ ਪੜ੍ਹਾਈ ਪੜ ਗਿਆ, ਸੰਸਾਰ ਦਾ ਪੜ੍ਹਿਆ ਅਨਪੜ੍ਹਿਆ ਦੋਵੇਂ ਪਰਮਗਤ ਪਾਉਂਦੇ ਨੇ। ਜੇ ਰੱਬ ਦੇ ਦਰਗਾਹ ਦੀ ਪੜ੍ਹਾਈ ਪੜ੍ਹੀ ਹੈ ਤੇ ਆਉਂਦੀ ਕਿਵੇਂ ਹੈ, ਜਾਲ ਮੋਹ ਘਸ ਮਸ ਕਰ, ਜਾਲ ਦਾ ਅਰਥ ਹੈ ਸਾੜ ਕੇ,
मोह साड़ना पैंदा है। जिन्ना चिर मनुखी मन अंदर मोह है, जिन्ना मर्जी वो अपनी रसना तो अराधी जाए जपी जाए, ठीक है, उन्हूं अराधन दा जपन दा फल ते मिलदा है, पर आत्मक ज्ञान नहीं। आत्मक ज्ञान उस शब्द ने उदन ही देना है जिदन शब्द नाल अंदर दा मोह सड़ गया, अंदर दी अज्ञानता सड़ गई, अंदर दी पकड़ सड़ गई, जाल मोह कस मस कर। कहिंदे मोह नूं साड़ के उहदी शाही बना लै, मस नाम है शाही दा। जाल मोह कस मस कर, मत कागद कर सार। शाही चंगी होवे, कागद चंगा ना होवे ते लिखिया नहीं जा सकता, कागज भी चंगा चाहिए। गुरु साहब ने कागज की थां ते कागद शब्द वरत्या, कागद। इस करके कई लोगों ने ना जेड़े अपने आप नूं बड़े तुरंतर विद्वान समझते सन, गुरु साहब जी दे उत्ते किंतु भी किया धन, गुरु नानक देव सच्चे पातशाह जी दे उत्ते भी गुरु साहब जी नूं संस्कृति नहीं सी आउंदी, गुरु साहब जी नूं भाषा नहीं सी आउंदी, क्योंकि जे भाषा आउंदी हुंदी उह कागज की थां ते कागद ना वरतदे। पर उह नहीं जाणदे गुरदेव पिता महाराज सच्चे पातशाह जी ने उस समय दियां उस वेले दियां जिहड़ियां अपभ्रंश पल जिहड़ियां भाषावां सन ना गुरु साहब जी ने वरतिया ने। दतार पिता महाराज जी वर्गा विद्वान कौन हो सकता है, पर गुरदेव पिता महाराज ने इत्थे संस्कृति नहीं वरती, इत्थे कोई वो भाषा नहीं वरती जिहड़ी उस वक्त की टकसाली भाषा कही जाती सी, जिहड़ी लोकां दे मुख ते चढ़े हुए शब्द सन। जिवें काजी नूं कई थावां ते काजी ही गुरु साहब जी ने लिखिया, काजी आख्या जांदा सी। सो गुरदेव पिता महाराज ने कहा मत कागद कर सार, सार नाम है श्रेष्ठता दा। हे भाई सच्ची कागत सच्चा श्रेष्ठ कागज बना, लिख नाम सालाह लिख, लिख अंत ना पारा वार। बाबा एहो लेखा लिख जान, जिथे लेखा मंगी है तिथे होए सच्चा निशान। तेरे कोल लिखारी गुरु होवे, मत श्रेष्ठ होवे, मोह सड़िया होवे, ते नाम ही लिखी जाए, परमात्मा दा नाम ही आराधी जाए जपी जाए, फिर तेरा शरीर लोक ते परलोक विच प्रवान मन्या जाएगा। ये लेखा लिखिया ही सच्चा लेखा मन्या जाएगा। नानक दरगह मनी है, मिले नथावे थाऊ, उस नूं फिर नथावे नूं रब दी दरगाह विच थां मिल जांदा है। जिवें पढ़े लिखे नूं माण मिलदा है, बड़े विद्वाना नूं पढ़िया नूं इह संसार दे विच समा है। सार कुतावली दा रचेता इक गल लिखदा है कि धन जिहड़े लोकां दे पास विद्या है ना, विद्या दा अर्थ है गुण जिहदे पास है, वह गुण ऐसा कमाल की चीज हुंदी है विद्या, जिहड़ी संसार जगत के हर कोने ते उसनू पूजा करवांदी है। उन्होंने बड़े प्यारे बचन किए ने, भूप पूज स्वै देश में, उन्होंने बचन ने कहिंदे मूर्ख मनुख दे घर अंदर उहदी मन्नी जांदी है, भूप दी उहदे देश अंदर मन्नी जांदी है, पंच दी जिहड़ा मुखी उहदे नगर विच उहदी मन्नी जांदी है। पर उन्होंने अखीर वचन किए कहिंदे पंच पूज स्वै देश में, पूजत गुणी समग्र, जिहदे कोल गुण है समग्र दर्थ है हर थां ते पूजिया जांदा है। इहदा भाव ही है जिहदे कोल परमेश्वर दा नाम है लोक परलोक विच पूजिया जांदा है। गुरदेव जी कहिंदे उहनूं थां मिलदी है रब दे घर अंदर, कली थां मिलदी ही नहीं, उह कईआं नूं थां दवांदा है पौड़ी, पर उह नाम किवें प्राप्त हुंदा है, बाहर भेख ना पाईऐ। गुरुदेव जी कहते बाहर दे भेख नाल नहीं, बहरूनी भेख नाल नहीं, जे अंतर मल निर्मल नहीं कीना बाहर भेख उदासी। दतार जी कहते बाहर उदास रूप बना लिया भी मैं विरक्त हो गया, मैं संसार तो उपराम हो गया, पर अंतर मल अंदर मैला है, निर्मल नहीं कीना, मन नू निर्मल नहीं कीता, काहे भया सन्यासी, फिर तेरा उदासी बनना तेरा सन्यासी बनना की मायने रखता है। पर में भूली रे जय चंदा, नहीं चीनिया परमानंदा, घर घर खाया पिंड वधाया, खिंथा मुंदा माया। दतार पिता महाराज जी कहते बस भेख बना लिया, भेखारी बन के सन्यासी बन के घर घर अलख जगाई, पेट वध गया पर अंदर ज्ञान नहीं वध्या, अंदर आत्मा नहीं वधी। दतार पिता महाराज जी कहते हे जे जय चंद, किसी ने लिखिया विद्वाना ने भी भगत जी ने जय चंद नामक पंडित लिए आख्या, किसी ने जय चंद अर्थ परमेश्वर भी किया भी वाहगुरु मुखातिब होके कह रहे ने, भरमी भरमे भूली रे जय चंदा, नहीं चीनिया पर नहीं चीनिया परमानंदा, वह परमानंद परमेश्वर वाहगुरु ने जीनिया ही नहीं, काए जपो रे काहे तपो रे काहे बलो वो पानी।
ਸਰਤਾਰ ਜੀ ਕਹਿੰਦੇ ਫਿਰ ਭਗਤ ਜੀ ਕਹਿੰਦੇ ਕੀ ਫਾਇਦਾ ਜਪਣ ਦਾ ਤਪਣ ਦਾ ਜੇ ਅੰਦਰ ਹੀ ਨਹੀਂ ਸਿੱਧ ਹੋਇਆ, ਅੰਦਰ ਹੀ ਨਿਰਮਲ ਨਹੀਂ ਹੋਇਆ। ਤੇ ਬਲੋਵੋ ਪਾਣੀ, ਪਾਣੀ ਨੂੰ ਬਲੋਇਆ, ਪਾਣੀ ਨੂੰ ਰਿੜਕਿਆ, ਕਦੀ ਵੀ ਮੱਖਣ ਪ੍ਰਾਪਤ ਨਹੀਂ ਹੁੰਦਾ। ਮਨ ਮਥਨਾ ਪੈਂਦਾ। ਜੇ ਵਾਹਿਗੁਰੂ ਰੂਪੀ ਸਾਰ ਨੂੰ ਪ੍ਰਾਪਤ ਕਰਨਾ ਮਨ ਮਥਨਾ ਹੈ, ਨਹੀਂ ਤਾਂ ਦਤਾਰ ਜੀ ਕਹਿੰਦੇ ਬਾਹਰ ਭੇਖ ਨਾ ਪਾਈਏ ਪ੍ਰਭ ਅੰਤਰ ਜਾਮੀ। ਉਹ ਵਾਹਿਗੁਰੂ ਅੰਤਰ ਜਾਮੀ ਹੈ, ਬਾਹਰ ਦੇ ਭੇਖ ਨਾਲ ਉਹਨੇ ਨਹੀਂ ਰੀਝਣਾ। ਉਹ ਅੰਦਰ ਦੀ ਜਾਣਦਾ ਕਿ ਤੇਰੇ ਅੰਦਰ ਕੀ ਹੈ। ਅੰਦਰ ਜਾਮੀ, ਅੰਤਰ ਜਾਮੀ ਦਾ ਅਰਥ ਹੈ ਅੰਤਰ ਦੀ ਜਾਣਨ ਵਾਲਾ। ਅਸੀਂ ਅੰਦਰੋਂ ਕੀ ਆ ਉਹ ਹੀ ਉਹਨੇ ਜਾਣਨਾ। ਬਾਹਰ ਤਾਂ ਦੁਨੀਆਂ ਨੂੰ ਦਿਸਦਾ ਹੀ ਹੈ, ਤੇ ਰੱਬ ਅੰਦਰ ਦੇਖਦਾ ਹੈ, ਮਨ ਦੇਖਦਾ ਹੈ ਵੀ ਇਹਦਾ ਕੈਸਾ ਹੈ। ਇੱਕ ਸਹਾਰ ਜੀ ਬਾਹਰ ਹੀ ਸਭ ਫਿਰੈ ਨਿਕਾਮੀ, ਤੇ ਅੰਤਰ ਜੇ ਵਾਹਿਗੁਰੂ ਦਾ ਨਾਮ ਨੀ, ਇੱਕ ਤੋਂ ਬਿਨਾਂ ਬਾਕੀ ਸਾਰੇ ਭੇਖ ਗੁਰਦੇਵ ਜੀ ਕਹਿੰਦੇ ਕਰ ਰਿਹਾ ਫਿਰੈ ਨਿਕਾਮੀ। ਉਹ ਨਿਕੰਮਾ ਹੀ ਫਿਰਦਾ। ਕਿਵੇਂ ਫਿਰਦਾ? ਤੀਸਰੇ ਗੁਰਦੇਵ ਜੀ ਨੇ ਬਚਨ ਕੀਤਾ ਫਿਰੈ ਜਿਉ ਬੇਤਾਲਿਆ। ਬੇਤਾਲਿਆ ਦਾ ਅਰਥ ਹੁੰਦਾ ਭੂਤ ਪ੍ਰੇਤ ਲਈ ਇਹ ਸ਼ਬਦ ਵਰਤਿਆ ਗਿਆ, ਜਿਹਦੇ ਜ਼ਿੰਦਗੀ ਤਾਲ ਵਿੱਚ ਨਹੀਂ, ਸੁਰ ਵਿੱਚ ਨਹੀਂ। ਗੁਰੂ ਸਾਹਿਬ ਨੇ ਉਹਨਾਂ ਨੂੰ ਬੇਤਾਲ ਸ਼ਬਦ ਭੂਤ ਪ੍ਰੇਤ ਆਖਿਆ। ਕਹਿੰਦੇ ਜਿਨ੍ਹਾਂ ਦੇ ਪਾਸ ਪਰਮਾਤਮਾ ਦਾ ਨਾਮ ਨਹੀਂ, ਪਰਮਾਤਮਾ ਦੀ ਇਬਾਦਤ ਨਹੀਂ, ਹਿਰਦਾ ਸ਼ੁੱਧ ਨਹੀਂ, ਉਹ ਫਿਰ ਜਿਹੜੇ ਨੇ ਇਹ ਇਸੇ ਤਰ੍ਹਾਂ ਨਿਕੰਮੇ ਹੋ ਕਰਕੇ ਬਿਨਾਂ ਕਰਮ ਤੋਂ ਜਿਹੜੇ ਨੇ ਭਟਕਦੇ ਨੇ, ਭਰਮਦੇ ਨੇ। ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ। ਕਹਿੰਦੇ ਗਰਭ ਵਿੱਚ ਫਿਰਦੇ ਰਹਿੰਦੇ ਨੇ, ਹੰਕਾਰ ਵਿੱਚ ਰਹਿੰਦੇ ਨੇ, ਤੇ ਮਨ ਜਿਹੜਾ ਉਹ ਰੱਤਾ ਹੋਇਆ, ਰੰਗਿਆ ਹੋਇਆ ਪਰਿਵਾਰ ਦੇ ਮੋਹ ਵਿੱਚ, ਅਗਿਆਨਤਾ ਦੇ ਵਿੱਚ। ਫਿਰ ਹੈ ਗੁਮਾਨੀ ਜਗ ਮੈਂ ਕਿਆ ਗਰਭ ਹੈ ਦਾਮੀ। ਗੁਰੂ ਸਾਹਿਬ ਜੀ ਕਹਿੰਦੇ ਹੇ ਭਲੇ ਲੋਕਾ, ਕੀ ਦਾਮ ਦਾ, ਦਾਮੀ ਦਾ ਅਰਥ ਹੈ ਦਮੜਿਆਂ ਦਾ ਕੀ ਗੁਮਾਨ ਕਰਦਾ, ਪਦਾਰਥਾਂ ਦਾ ਕੀ ਗੁਮਾਨ ਕਰਨਾ। ਬੜੇ ਬੜੇ ਸੰਸਾਰ ਵਿੱਚ ਫਿਰੈ ਗੁਮਾਨੀ ਜਗ ਮੈਂ, ਤੇਰੇ ਤੋਂ ਵੱਡੇ ਵੱਡੇ ਫਿਰਦੇ ਰਹੇ, ਚਲੇ ਗਏ, ਕਿੱਥੇ ਚਲੇ ਗਏ? ਕੋਈ ਕਿਸੇ ਦੀ ਸਾਰ ਹੈ, ਕਿਸੇ ਦਾ ਨਾਮ ਹੈ, ਕੋਈ ਨਹੀਂ ਜਾਣਦਾ। ਦਮੜਿਆਂ ਵਾਲਿਆਂ ਨੂੰ ਕੋਈ ਨਹੀਂ ਜਾਣਦਾ, ਰੱਬ ਦੇ ਪਿਆਰਿਆਂ ਨੂੰ ਸਦਾ ਦੁਨੀਆਂ ਜਾਣਦੀ ਹੈ, ਜਿਨ੍ਹਾਂ ਦੇ ਪਾਸ ਦਮੜੇ ਵੀ ਨਹੀਂ ਸਨ। ਭਗਤਾਂ ਦਾ ਜੀਵਨ ਵੇਖੀ, ਕਿੰਨੇ ਕੁ ਵੱਡੇ ਵੱਡੇ ਸਨ, ਕੋਈ ਚੱਕਰਵਰਤੀ ਰਾਜੇ ਤੇ ਨਹੀਂ ਸਨ, ਕੋਈ ਦੌਲਤ ਨਹੀਂ, ਪਰ ਉਹਨਾਂ ਦਾ ਸਾਨੂੰ ਨਾਮ ਪਤਾ, ਭਗਤ ਕਬੀਰ ਜੀ।

ਵੀਰ ਦਾ ਸਭ ਨੂੰ ਪਤਾ, ਸਭ ਨੇ ਕਿਹਾ ਜੀ ਪਤਾ। ਤੇ ਗੁਰੂ ਸਾਹਿਬ ਨੇ ਕਿਹਾ ਭਗਤ ਵੇਲੇ ਕਿਹੜਾ ਰਾਜਾ ਸੀ? ਕਹਿੰਦੇ ਜੀ ਪਤਾ ਨੀ ਕਿਹੜਾ ਬਾਦਸ਼ਾਹ ਸੀ। ਸੋ ਦਤਾਰ ਜੀ ਦੇ ਕਹਿਣ ਦਾ ਭਾਵ ਕਿ ਭਗਤਾਂ ਨੂੰ ਹਰ ਵਕਤ ਹਰ ਯੁੱਗ ਵਿੱਚ ਹਰ ਸਮੇਂ ਪਤ ਮਿਲਦੀ ਹੈ, ਉਹ ਹੋ ਕੇ ਗੁਜ਼ਰ ਗਏ ਪਰ ਉਹਨਾਂ ਦਾ ਨਾਮ ਅੱਜ ਵੀ ਚੱਲਦਾ, ਕਿਉਂਕਿ ਉਹਨਾਂ ਨੇ ਨਾਮ ਅਰਾਧਿਆ, ਨਾਮ ਜਪਿਆ। ਤੇ ਜਿਹੜੇ ਦਾਮੜਿਆਂ ਵਾਲੇ ਸਨ, ਚੱਲਦਿਆਂ ਨਾਲ ਨਾ ਚੱਲੀ ਖਿਲ ਜਾਏ ਬਿਲਾਮੀ, ਗੁਰੂ ਸਾਹਿਬ ਕਹਿੰਦੇ ਨਾ ਮਾਇਆ ਜਿਹੜੀ ਪਦਾਰਥ ਹੈ ਇੱਕ ਖਿਨ ਵਿੱਚ ਜਿਹੜੀ ਹੈ ਬਿਲਮ ਵਿੱਚ ਹੀ ਸਾਥ ਛੱਡ ਜਾਂਦੀ, ਕਿਸੇ ਦੇ ਨਾਲ ਨਹੀਂ ਜਾਂਦੀ। ਵਿਚਰਦੇ ਫਿਰੈ ਸੰਸਾਰ ਮਹਿ ਹਰ ਜੀ ਹੁਕਾਮੀ, ਉਹ ਸਾਰੇ ਸੰਸਾਰ ਵਿੱਚ ਰੱਬ ਦੇ ਹੁਕਮ ਵਿੱਚ ਹੀ ਵਿਚਰਦੇ ਨੇ, ਉਹਦੇ ਹੁਕਮ ਤੋਂ ਬਿਨਾਂ ਕੋਈ ਨਹੀਂ। ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ, ਪਰ ਜਿਨ੍ਹਾਂ ਦਾ ਕਰਮ ਦਾ ਦੁਆਰ ਖੁੱਲ ਗਿਆ, ਮਸਤਕ ਵਿੱਚ ਭਾਗ ਖੁੱਲ ਗਿਆ ਹੈ, ਉਹਨਾਂ ਨੂੰ ਹਰੀ ਸੁਆਮੀ ਮਿਲ ਜਾਂਦਾ ਹੈ। ਦਤਾਰ ਜੀ ਕਹਿੰਦੇ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ, ਜੋ ਹਰੀ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਦਾ ਦਾਸ ਬਣ ਕੇ ਆਪਣੇ ਮੁਖ ਤੋਂ ਅੱਠੇ ਪਹਿਰ ਇੱਕ ਪਰਮਾਤਮਾ ਨੂੰ ਇਰਾਦਾ, ਇੱਕ ਦਾ ਹੀ ਭਰੋਸਾ ਰੱਖਦਾ, ਇੱਕ ਤੇ ਨਿਸ਼ਚੈ ਰੱਖਦਾ, ਉਹ ਹਰ ਫਿਰ ਉਹਦਾ ਕਾਮੀ ਦਾ ਅਰਥ ਹੈ ਕਾਮਨਾਵਾਂ ਪੂਰੀਆਂ ਕਰਦਾ। ਭਗਤ ਦੀ ਕਾਮਨਾ ਪਰਮੇਸ਼ਵਰ ਫਿਰ ਆਪ ਪੂਰੀ ਕਰਦਾ, ਪਰ ਉਹ ਭਗਤ ਕਿਸੇ ਭੇਖ ਵਿੱਚ ਨਹੀਂ, ਭਗਤ ਕਿਸੇ ਭਰਮ ਵਿੱਚ ਨਹੀਂ, ਭਗਤ ਕਿਸੇ ਪਾਜ ਵਿੱਚ ਨਹੀਂ। ਭਗਤ ਸਿਰਫ ਪ੍ਰੇਮ ਦਾ ਨਾਮ ਹੈ, ਭਗਤ ਸਿਰਫ ਸਮਰਪਣ ਦਾ ਨਾਮ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਪੌੜੀ ਵਿੱਚ ਇਹ ਕਿਰਪਾ ਕੀਤੀ ਹੈ ਕਿ ਪ੍ਰਭੂ ਦੀ ਭਗਤੀ ਭੇਖਾਂ ਤੋਂ ਰਹਿਤ ਹੋ ਕਰਕੇ ਪ੍ਰੇਮ ਵਿੱਚ ਕਰੀਏ, ਤੇ ਜੋ ਇਸ ਪ੍ਰੇਮ ਵਿੱਚ ਆਪਣੇ ਮੁੱਖ ਤੋਂ ਅਰਾਧਦਾ ਹੈ, ਜਪਦਾ ਹੈ, ਉਹਦਾ ਮੁੱਖ ਪਵਿੱਤਰ ਹੈ, ਉਹਦਾ ਮਨ ਪਵਿੱਤਰ ਹੈ, ਉਹ ਰੱਬ ਦੀ ਦਰਗਾਹ ਵਿੱਚ ਮਾਣ ਪਾਉਂਦਾ ਹੈ, ਲੋਕ ਪ੍ਰਲੋਕ ਉਹਦੇ ਸੁਹੇਲੇ ਹੋ ਜਾਂਦੇ ਹਨ। ਗੁਰੂ ਕਿਰਪਾ ਕਰੇ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਨਾਨਕ ਦਾਸ ਸਦਾ ਕੁਰਬਾਨੀ ਅਰਦਾਸ ਤਿਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖਲਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਅਰਦਾਸ ਸਿੱਖਿਓ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੇ ਧਿਆਏ ਫਿਰ ਅੰਗਦ ਦੇ ਗੁਰੂ ਅਮਰਦਾਸ ਰਾਮ ਦਾਸੈ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਜਿੱਠੇ ਸਬਦ ਗੁਜਾਏ ਤੇਗ ਬਹਾਦਰ ਸਿਮਰੀਏ ਕਦਰ ਨੋਨ ਦਾਵਤਾਏ ਸਭ ਥਾਈ ਹੋਏ ਸਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹ ਕੀ ਜਾਗੇ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛੱਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣਿਆਂ ਧਰਮੇ ਸਿਸ ਦਿੱਤੇ ਬੰਦ ਬੰਦ ਕਟਰਾਏ ਖੋਪਿਆਂ ਲੁਹਾਈਆਂ ਚਰਕਣਿਆਂ ਤੇ ਚੜੇ ਆਰਿਆਂ ਨਾਲ ਚੀਰੇ ਕੇ ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਕੈਸਾ ਸਵਾਸਾਂ ਸੰਘ ਨਿਭਾਈ ਤੇ ਨਾ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਹ ਤਖਤਾਂ ਸ਼ਬਦ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਪ੍ਰਥਮੇ ਸਤ ਖਾਲਸਾ ਜੀ ਕੀ ਅਰਦਾਸ ਹੈ ਸਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਭ ਸੁਖੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਥਾਂ ਰਚਿਆ ਰਹਿ ਦੇਖ ਦੇਖ ਪਤੇ ਬਿਰਧ ਕੀ ਪੇਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦਾ ਰੱਖਾ ਹੇ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਇ ਦਾਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਾਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣਾ ਜੀ ਉਹ ਹੇ ਨਿਮਾਣਿਓ ਕੇ ਮਾਂ ਨਿਤਾਣਿਓ ਕੇ ਤਾਨ ਨੀ ਹੋਟੀਆਂ ਕੀ ਓਟ ਨੀ ਆਸਿਓ ਕੇ ਆਸੇ ਜਾਗੇ ਜੋਤ ਪਿਤਾ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋ ਆਪਜਿਆਂ ਦਾ ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਜੀ ਸੰਧਿਆ ਸਮੇਂ ਦੇ ਦੀਵਾਨ ਸੱਜੇ ਹਨ ਜਿਸ ਦੇ ਅੰਦਰ ਰਿਆ ਸਾਹਿਬ ਦੇ ਪਾਠ ਕੀਰਤਨ ਕਥਾ ਸਤਿਗੁਰੂ ਜੀ ਅਰਦਾਸ ਹੋਈਏ ਬੇ ਅੰਤ ਭੁੱਲਾਂ ਹੋ ਗਿਆ ਹੁਣ ਗਿਆ ਬਖਸ਼ਣਹਾਰ ਬਖਸ਼ ਲੈਣਾ ਸਤਿਗੁਰੂ ਜੀ ਅਸੀਂ ਖਤੇ ਬਹੁਤ ਕਮਾਉਣ ਦੇ ਅੰਤ ਨਾ ਪਾਰ ਵਾਰ ਕਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਵੱਡ ਗੁਣਗਾਰ ਸਤਿਗੁਰੂ ਜੀ ਅਰਦਾਸ ਹੈ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਇਵ ਕੀਰਤਨ ਸਰਵਨ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦਿਆਂ ਸਤਿਗੁਰੂ ਜੀ ਸਾਰਿਆਂ ਦੀ ਮਾਇਆ ਪ੍ਰਵਾਨ ਕਰਕੇ ਸਤਿਗੁਰੂ ਜੀ ਸੁਖ ਵਰਤਾਣੇ ਸਤਿਗੁਰੂ ਜੀ ਬੀਬੀ ਮੁਸਕਾਨ ਕੋ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਸਤਿਗੁਰੂ ਜੀ ਓ ਆਪ ਜੀ ਨੇ ਬੀਬੀ ਮੁਸਕਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਿਸ਼ ਕਰਨੀ ਸਤਿਗੁਰੂ ਜੀ ਓ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾ ਦੇ ਰਾਖੇ ਆਪਣੇ ਕੋ ਸਾਸ ਸਾਸ ਪਰਤ ਪਾਲੇ ਸਤਿਗੁਰੂ ਜੀ ਅਰਦਾਸ ਹੈ ਬੱਚੀ ਜਸਮੀਨ ਕੌਰ ਸਤਿਗੁਰੂ ਜੀ ਜਿਹਦੀ ਗ੍ਰੈਜੂਏਸ਼ਨ ਪੂਰੀ ਹੋਈ ਹੈ ਸਤਿਗੁਰੂ ਜੀ ਅਰਦਾਸ ਕਰਨ ਵਾਸਤੇ ਆਏ ਹਨ ਆਪ ਜੀ ਨੇ ਬੱਚੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਸੋਹਣੇ ਮਾਰਕਸ ਪ੍ਰਦਾਨ ਕਰਨੇ ਸਾਰੇ ਪਰਿਵਾਰ ਦੀ ਅਰਦਾਸਾਂ ਪ੍ਰਵਾਨ ਕਰ ਲੈਣੀ ਹੈ ਸਤਿਗੁਰੂ ਜੀ ਸੰਧਿਆ ਸਮੇਂ ਆਪਜਿਆਂ ਦੇ ਸਾਰੀ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਹਨ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਸਾਰਿਆਂ ਦੀ ਅਰਦਾਸਾਂ ਪ੍ਰਵਾਨ ਕਰਨੀਆਂ ਹਿਰਦੇ ਅੰਦਰ ਨਾਮ ਦਾ ਨਿਵਾਸ ਕਰਨਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਇਸ ਵੇਲੇ ਆਪਣਾ ਪਾਵਨ ਹੁਕਮਨਾਵਾਂ ਬਖਸ਼ਿਸ਼ ਕਰੋ ਤੇ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿੱਤਾ ਹੋਵੇ ਨਾਨਕ ਨਾਮ ਖਾਲਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਣ ਸੁਣਿਆ ਪੇਖਿਆ, ਸੇ ਫਿਰ ਕਰ ਬਾਸਨਾ ਭਰਿਆ ਰੇ। ਟੋਡੀ ਮਹਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਠ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਠ ਤਿਉਹਾਰੀ। ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀਂ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖਿਆ ਤਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖਿਆ ਤਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓਂਕਾਰ ਸਤ ਗੁਰ ਪ੍ਰਸਾਦ, ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਸਿਦਗਰ ਗਾਵੋ ਸੁਹਿਲਾ, ਸਿਮਰਿਓ ਸਿਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਆ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਮਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਓ, ਤੇਲ ਦੇਹੋ ਸਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ ਸਦੇ ਨਿਤ ਪਵਨ। ਸਦਨ ਹਾਰਾ ਸਿਮਰੀਏ ਨਾਨਕ ਸੇ ਦੇਵਨ ਰਾਗਾ, ਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸੁਨੇ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਓ। ਵਿਸਵੇ ਚਸੀਆਂ ਕਣੀਆਂ ਪੈਰਾਂ, ਤਿਥੀ ਵਾਰੀ ਮਾਹੋ ਹੋਵਾ, ਸੂਰਜ ਏ ਕੋਰ ਤਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾ ਸ੍ਰੀ ਮਹਿਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਤਾਰ ਕਾ ਮੰਡਲ ਜਨਕ ਮੋਤੀ, ਦੂਪ ਮਨੇ ਆਨ ਲੋ ਪਵਨ ਚੋਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸੈਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸੈਸ ਮੂਰਤ ਨਨਾ ਏਕ ਤੋਈ, ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸੈਸ ਤਬ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋਵੰਦਨ ਮੋਏ, ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ, ਜਾ ਤੇਤਰੇ ਨਾਏ ਵਾਸਾ, ਰਾਗੋੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ ਮਿਸ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਕਿਰਪਾਇਆ ਮਨ, ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਓ ਸਾਕਤ ਹਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜੋ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਬਹੁ ਕੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਪੁਰ ਵੱਡਾ ਹੈ, ਜਨ ਨਾਨਕ ਨਾਮ ਅਦਾ ਟੇਕੇ, ਹਰ ਨਾਮੇ ਹੀ ਸੁਖ ਮੰਡਾ ਹੈ, ਰਾਹ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਤਹਿਲ ਕੀ ਬੇਲਾ, ਇਹਾਂ ਕਾ ਚਲੋ ਹਰ ਲਾਹਾ, ਅੱਗੇ ਬਸੰਤ ਸੁਹੇਲਾ, ਆਉਦ ਗਟੇ ਦਿਨ ਸਰੈ ਨਾਰੇ ਮਨ, ਗੁਰ ਮਿਲਕਾ ਸੁਆਰੇ ਰਹੋ, ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ, ਓ ਰਸ ਅਗਤ ਕਥਾ ਤਿਨ ਜਾਣੀ, ਜਾਂ ਕੋ ਆਏ ਸੋਏ ਬਿਆ, ਜੋ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬੋਰ ਨੋਏ ਗੋ ਪੇਰਾ, ਅੰਤਰ ਜਾਮੀ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸਿਆ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ
2: ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਬੋਲੋ ਜੀ ਬੋਲਾਂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟੀਆਂ ਦੀ ਓਠ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਣੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਦਾਤਾ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀਆਂ ਨੇ ਇਸ ਵੇਲੇ ਤੱਕ ਖੁੱਲੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਹੈ ਸੱਚੇ ਪਾਤਸ਼ਾਹ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਸੋਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਆ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਬਖਸ਼ ਲੈਣਾ ਸਾਰੀਆਂ ਸੰਗਤਾਂ ਦੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਰਹਿਣ ਆਈਏ ਸੁਖਮਈ ਬਤੀਤ ਕਰਾਇਓ ਸਤਿਗੁਰੂ ਜੀ ਆਗਿਆ ਬਖਸ਼ਿਸ਼ ਕਰੋ ਸੇਵਾਦਾਰ ਹਾਜ਼ਰ ਨੇ ਨਿਜ ਅਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਿਓ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰਿ।

ਸਾਹਿਬ ਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਦੇ ਹੋਏ ਸਤਿਗੁਰੂ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਗੁਰਮੰਤਰ ਦੇ ਜਾਪ ਬਖਸ਼ਿਸ਼ ਕੀਤੇ, ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਅੱਜ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਉਹ ਰਾਗ ਜੈਤ ਸਰੀ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 701 ਔਰ 702 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰਨ। ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਦੇ ਸਹਿਤ ਪੜਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਾਹੇ ਮਿਟਾਵਾਓ। ਸਿਮਰਾਓ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕਿਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ। ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ। ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ। ਪ੍ਰਭ ਕੈ ਸਿਮਰਨ ਕਬਹੁ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ। ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ। ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ। ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ। ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿਧ ਜਤੀ ਦਾਤੇ। ਹਰ ਸਿਮਰਨ ਨੀਚ ਜਹ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ। ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੋ ਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵਹੋ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ।
लाख करोरी बंध न परै हर का नाम जपत निस्तरै अनिक माया रंग तिख न बुझावै हर का नाम जपत आघावै जिह मार्ग इहो जात अकेला तह हर नाम संग होत सुहेला ऐसा नाम मन सदा त्याइयै नानक गुरमुख परम गत पाइयै छूटत नहीं कोट लख बाही नाम जपत तय पार पराही अनक बिघन जय आय संगारै हर का नाम तत्काल उधारै अनक ज्योन जन मैं मर जाम नाम जपत पावै बिसराम हौ मैला मल कबहु न धोवै हर का नाम कोट पाप खोवै ऐसा नाम जपहु मन रंग नानक पाइयै साध कै संग जिह मार्ग के गने जाय न कोसा हर का नाम ऊहा संग तोसा जेहे पैंडै महा अंध गुबारा हर का नाम संग उजियारा जहा पंथ तेरा को न सियानु हर का नाम तह नाल पछानु जह महा पयान तपत बहु काम तह हर के नाम की तुम ऊपर शाम जहा त्रिखा मन तुझ अकरखै तह नानक हर हर अमृत बरखै भगत जना की बरतन नाम संत जना कै मन बिश्राम हर का नाम दास की ओट हर कै नाम उधरे जन कोट हर जस करत संत दिन रात हर हर औखद साधक मात हर जन कै हर नाम निधान पार ब्रह्म जन की नो दान मान तन रंग रते रंग एकै नानक जन कै बिरत बबेकै हर का नाम जन कौ मुक्त जुगत हर कै नाम जन कौ त्रिपत भुगत हर का नाम जन का रूप रंग हर नाम जपत कब परे ना भंग हर का नाम जन की वडयाई हर कै नाम जन शोभा पाई हर का नाम जन कौ भोग जोग हर नाम जपत कछ नाहे बियोग जन राता हर नाम की सेवा नानक पूजै हर हर देवा हर हर जन कै मालख जीना हर तन जन कौ आप प्रभ दीना हर हर जन कै ऊट सतानी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बहु करे नानक जन संग केते तरे पार जात एहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुर्त सब नसै संत का संग वड भागी पाईऐ संत की सेवा नाम ते आईऐ नाम तुल कश अवर न होए नानक गुर मुख नाम पावै जन कोए सलोक बहु शास्त्र बहु सिमरती पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमरत वख्यान योग अभ्यास कर्म धर्म क्रिया सगल त्याग बन मध्य फिरिया अनेक प्रकार किए बहु जतना पुन दान होमे बहु रतना शरीर कटाए होमे कर राती वरत नेम करे बहु भाती नहीं तुल राम नाम विचार नानक गुरमुख नाम जपिए एक बार नौ खंड प्रथमे फिरै चिर जीवै महा उदास तपी सरथी वै अगन माहे होमत प्राण कनक अशव है वर भूम दान नेवली कर्म करै बहु आसन जैन मार्ग संयम अत साधन निमक निमक कर शरीर कटावै तौ पी होमै मैल न जावै हर के नाम सम सर कछ नाहि नानक गुर मुख नाम जपत गत पाहि मन कामना तीर्थ देह छुटै गर्भ गुमान ना मन ते हुटै सोच करै दिनस अर रात मन की मैल न तन ते जात इस देही को बहु साधना करै मन ते कबहु न बिखिया टरै जल धोवै बहु देह अनीत सुध कहां होए काची पीत मन हर के नाम की महिमा ऊच नानक नाम उधरे पतत बहुमूच बहुत सियाणप जम का भौ ब्यापै अनेक जतन कर त्रिशन ना त्रापै भेख अनेक अगन नहीं बुझै कोट उपाव दरगह नहीं सिजै छूट सनाही ऊब पयाल मोहे ब्यापै माया जाल अवर करतूत सगली जम डाने गोविंद भजन बिन तिल नहीं माने हर का नाम जपत दुख जाए नानक बोले सहज सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय सद गावै जे को अपनी शोभा लोरै साध संग एहो मैं शोरै
ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਤਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵਹੁ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨਹੁ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਵੇ ਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਊ ਪ੍ਰਸਾਕ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕਉ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਦੇ ਪੋਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਪਸ਼ ਨਾਹੇ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸੁਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝ ਹਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ
ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੁ ਨ ਸਿਜਈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਭੀਨਾ ਦੇ ਦਸ ਪੀ ਹਰ ਲੈ ਤਉ ਮੂੜਾ ਕਹੁ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕਹੁ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੁ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗੰਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਛ ਬਹੁਰ ਸਾਹੁ ਲੈ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਵਸਤ ਤਿਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਪਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ, ਜੋ ਦਿਸੈ ਸੋ ਚਾਲਨ ਹਾਰ, ਲਾਪਟ ਰਹਿਓ ਤਹ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹੇ, ਤਾ ਕਉ ਹਾਥ ਨ ਆਵੈ ਕੇਹੇ, ਮਨ ਹਰ ਕੀ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸ ਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਬਿਕਾਰ ਕੋ ਤਹਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜਿਹ ਕਟ ਬਸਿਓ ਹਰ ਨਾਉ, ਨਾਨਕ ਤਾਕੈ ਬਾਲ ਬਾਲ ਜਾਉ। ਰਹਿਤ ਅਵਰ ਕਾਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋਂ ਗੰਡ ਲਾਵਤ, ਜਾਨਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਂ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ, ਅਹੰ ਮੇਵ ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਸ਼ਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਧਨ ਲਾਵਹਿ, ਤਿਸ ਕੋ ਸਿਮਰਤ ਪਰਮਗਤ ਪਾਵਹਿ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹਡਾਵੈ, ਤਿਸੈ ਤਿਆਗ ਕਤ ਅਵਰ ਲੁਭਾਵੈ, ਜਿਹ ਪ੍ਰਸਾਦ ਸੁਖ ਸੇਜ ਸੂਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਜ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗੈ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ, ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾ ਸਾ ਸਿਮਰੋ ਪ੍ਰਭ ਊਚੇ, ਜੇ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾ ਕੀ ਭਗਤ ਕਰੇ, ਜੇ ਪ੍ਰਸਾਦ ਅਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਉ ਆਸ ਕੀ ਜੈ,
ਜਿਹ ਪ੍ਰਸਾਦ ਅਸਭ ਹਸਤ ਸਵਾਰੀ, ਮਾਨ ਤੇ ਸੁਪ੍ਰਭ ਕੋ ਕਬਹੂ ਨਾ ਬਿਸਾਰੀ। ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੋਏ, ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ। ਉਠਤ ਬੈਠਤ ਸਦ ਤਿਸੈ ਧਿਆਈ, ਤਿਸੈ ਧਿਆਏ ਜੋ ਏਕ ਅਲਖ ਹੈ, ਇਹਾਂ ਊਹਾਂ ਨਾਨਕ ਤੇਰੀ ਰਖ ਹੈ। ਜਿਹ ਪ੍ਰਸਾਦ ਕਰਹਿ ਪੁਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਾਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਾ ਹੈ। ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗਾ ਹੋ, ਗੁਰ ਪ੍ਰਸਾਦ ਨਾਨਕ ਮਨ ਜਾਗਾ ਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸ ਹੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ। ਸਰਬ ਨੇ ਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਾਇਆ। ਜਿਤ ਜਿਤ ਲਾਵਾਓ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨਖਤ ਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਕੈ ਸੰਗ ਨਾ ਕਬਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹਾਇ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋ ਤੇ ਨਿਹਾਲ। ਸਾਧ ਕੈ ਸੰਗ ਕਲੁਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਨ ਇਹਾ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧ ਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ।
साध संग भय आज्ञाकारी साध संगत भई हमारी साध कै संग मिटे सब रोग नानक साध पेटे संजोग साध की महिमा वेद न जान जेता सुनै तेता बख्यान है सब साध की उपमा तेह गुण ते दूर साध की उपमा रही भरपूर साध की शोभा का नाही अंत साध की शोभा सदा बेअंत साध की शोभा ऊंच ते ऊंची साध की शोभा मूच ते मूची साध की शोभा साध बने आई नानक साध प्रभ भेद न पाई सलोक मन साचा मुख साचा सोए अवर न पेखा एकस बिन कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख जैसे सूर सर्व कौ सोख ब्रह्म ज्ञानी कै दृष्ट समान जैसे राज रंक कौ लागे तुल पवान ब्रह्म ज्ञानी कै धीरज एक ज्यों बसुदा को खोदै को चंदन लेप ब्रह्म ज्ञानी का यह गुनाओ नानक ज्यों पावक का सह सुभाव ब्रह्म ज्ञानी निर्मल ते निर्मला जैसे मैल न लागे जला ब्रह्म ज्ञानी कै मान होए प्रगास जैसे तर ऊपर आकाश ब्रह्म ज्ञानी कै मित्र सत्र समान ब्रह्म ज्ञानी कै नाही अभिमान ब्रह्म ज्ञानी ऊंच ते ऊंचा मन अपने है सब ते नीचा ब्रह्म ज्ञानी से जन पए नानक जिन प्रभ आप करे ब्रह्म ज्ञानी सगल किरीना आत्म रस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते काश बुरा न पया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी कै गरीबी समाहा ब्रह्म ज्ञानी पर उपकार उमाहा ब्रह्म ज्ञानी कै नाही धंधा ब्रह्म ज्ञानी ले तावत बंधा ब्रह्म ज्ञानी कै होय सो भला ब्रह्म ज्ञानी सो फल फला ब्रह्म ज्ञानी संग सगल उदार नानक ब्रह्म ज्ञानी जपै सगल संसार ब्रह्म ज्ञानी कै कै रंग ब्रह्म ज्ञानी कै बसै प्रभ संग ब्रह्म ज्ञानी कै नाम आधार ब्रह्म ज्ञानी कै नाम परवार ब्रह्म ज्ञानी सदा सद जागत ब्रह्म ज्ञानी अहंग बुद्ध त्यागत ब्रह्म ज्ञानी कै मान परमानंद ब्रह्म ज्ञानी कै घर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कै होए अचिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का बड प्रताप ब्रह्म ज्ञानी का दर्श बड भागी पाईए ब्रह्म ज्ञानी कौ बल बल जाइए ब्रह्म ज्ञानी कौ खोजै महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी कै सगल मन माहे ब्रह्म ज्ञानी का कौन जानै भेद ब्रह्म ज्ञानी को सदा आदेश ब्रह्म ज्ञानी का कथया न जाय अध्याखियर ब्रह्म ज्ञानी सर्व का ठाकुर ब्रह्म ज्ञानी की मित कौन बखाने ब्रह्म ज्ञानी की कत ब्रह्म ज्ञानी जानै ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का कर्ता ब्रह्म ज्ञानी साध जीव नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी सलोक उर तारे जो अंतर नाम सर्व में पिख है भगवान निमख निमख ठाकुर नमस्कार नानक ओ अपरस सगल निस्तार अष्टपदी मिथ्या नाही रसना परस मन में प्रीत निरंजन दरस परत्रय रूप न पिख है नेत्र साध की टहल संत संग हेत कारण ना सुने काहू की निंदा सब ते जाने आपस को मंदा गुरप्रसाद बिख्या पर हरै मन की बाशना मन ते टरै इंद्री जित पंच दुख ते रहत नानक कोट मधे को ऐसा अपरस बैसनो सो जिस ऊपर सो प्रसन्न बेसन की माया ते हुए भिन्न कर्म करत हुए नेह कर्म तिस बैसनो का निर्मल धर्म काहू फल की इच्छा ने बाचै केवल भगत कीर्तन संग रचै मन तन अंतर
ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰਾ ਨਾਮ ਜਪਾਵੈ, ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗਵਤੀ ਕੀਮਤ ਉਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਵੇਦ ਪੁਰਾਨ ਸਿਮਰਤ ਬੂਜੈ ਮੂਲ, ਸੁਖਮ ਮੈਂ ਜਾਣੈ ਅਸਥੂਲ, ਚਹੁਵਰ ਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ, ਚਹੁਵਰ ਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰੈ, ਪਾਸ ਪ੍ਰੇਤ ਮੁਗਦ ਪਾਥਰ ਕਉ ਤਾਰੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ, ਆਪਣੇ ਦਾਸ ਕਉ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰਿਓ ਆਪ ਹੋਏ ਅਨਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਭਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ, ਕਈ ਕੋਟ ਨਵ ਤਨ ਨਾਮ ਧਿਆਵੈ ਹੈ, ਨਾਨਕ ਕਰਤੇ ਕਾ ਅੰਤ ਨਾ ਪਾਵੈ ਹੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਵਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਾਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸੱਸੀ ਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਉਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਨ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁਜੋਨੀ ਫਿਰੈ,
ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਭਿਨਾਸ, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੁ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਇਕ ਇਕ ਓੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨਾ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾਸਾ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਲੋਕ, ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣ ਜਲ ਥਲ ਮਹੀਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਤਹਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਬਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ ਜੇ ਜਾਨਤ, ਆਪਣ ਆਪ ਬਚੈ ਭਰਮੇ ਭੂਲਾ ਦੈ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ, ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਬਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰ ਵਾਲ, ਕਬਹੂ ਹੋਏ ਬਹਿ ਵਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀ ਰਸਮੈ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨੇਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਏ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਾਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ
ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਭਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸ ਕਰ ਮਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ।

ਜੈ ਜਿਉ ਪਾਵਕ ਈ ਧਨੀ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੋਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਇਆ ਨਾਨਕ ਜਿਉ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸੈ ਧਿਆਵਹੁ ਸਾਸ ਗਿਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨਉ ਸਿਮਰਉ ਹਰ ਹਰ ਰਾਏ ਏਕ ਆਸ ਹਰ ਮਨ ਰਖਉ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾਨੁਕ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸਕੈ ਦੀਏ ਰਹੇ ਅਘਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬੇਗਨ ਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ ਬਡਭਾਗੀ ਤੇ ਜਾਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਾਨ ਤਾਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕੋ ਏਕ ਪਛਾਨੈ ਇਤ ਉਤ ਕੀਓ ਸੋ ਜੀ ਜਾਨੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖਾਉ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਧਰੇ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲੈ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਡ ਪਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਉ ਆਪ ਦੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਧਰੀ ਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ
तिस बिन नाही तेरे किश काम गत नानक जप एक हर नाम रूपवंत होए नाही मोह है प्रभ की जोत सगल घट सो है धनवंता होए क्या को गर्ब है जा सब किश तिसका दिया दरब है अत सूरा जे को कहावे प्रभ की कला बिना कहता है जी को होए बहे दातार तिस देन हार जाने गवार जिस गुर प्रसाद टूटे हों रोग नानक सो जान सदा अरोग ज्यो मंदर को थामे थमन त्यो गुर का शब्द मन अस थमन ज्यो पाखाण नाव चढ़ तरह प्राणी गुर चरण लागत निस तरह ज्यो अंधकार दीपक प्रकाश गुरु दर्शन देख मन होए विगास ज्यो महा उद्यान में मार्ग पावे त्यों साधु संग मेल ज्योत प्रगटावे तिन संतन की बाशो तूर नानक की हर लोचा पूर मन मूर्ख काहे बिल लाइय पुरब लिखे का लिखिया पाइय दुख सुख प्रभ देवन हार अवर त्याग तू तिस चितार जो काशो करे सोई सुख मान भूला काहे फिरया जान कौन बस्तु आई तेरे संग लपट रहे उ रस लोभी पतंग राम नाम जप हिरदे माहे नानक पात से ती कर जाहे जिस वखर को लैन तू आया राम नाम संतन कर पाया तज अभिमान लिहो मन मोल राम नाम हिरदे में तोल लाद खे पसंत है संग चाल अवर त्याग बिख्या जंजाल धन धन कहे सब कोए मुख उजल हर दरगह सोए इहो वापार विरला वापार है नानक ताकै साध बलिहार है चरण साध के धोए धोए पियो अर्प साध कहो अपना जियो साध की धूर करो इशनान साधु प्रजाइय कुर्बान साध सेवा वडभागी पाइय साध संग हर कीर्तन गाइय अनक बिघन ते साधु राखै हर गुण गाय अमृत रस चाखै ओट गही संत दर आया सर्व सुख नानक तेह पाया मृतक कौ जीवल नहार भूखे कौ देवत आधार सर्व निधान जाकी दृष्टि माहे पूर्व लिखे का लहना पाहे सब किश तिस का ओ करने जोग तिस बिन दूसर हुआ न होग जप जन सदा सदा दिन रहनी सब ते ऊच निर्मल ए करनी कर कृपा जिसको नाम दिया नानक सो जान निर्मल थिया जाकै मन गुर की प्रतीत तिस जन आवै हर प्रभ चीत भगत भगत सुनिए ते हो लोए जा कह हृदय एको होए सच करनी सच ताकि रहत सच हृदय सत मुख कहत साची दृष्ट साचा आकार सच वरत साचा पासार पार ब्रह्म जिन सच कर जाता नानक सो जान सच समाता सलोक रूप न रेख न रंग केशो त्रह गुण ते प्रभ भिन्न तिसै बुझाए नानका जिस होवै सो प्रसन्न अष्टपदी अभिनाशी प्रभ मन मै राख मानुख की तू प्रीत प्याग तिस्ते पर नाही किश कोए सर्ब निरंतर एको सोए आपे बिना आपे दाना गहर गंभीर गहीर सुजाना पार ब्रह्म परमेश्वर गोबिंद कृपा निदान दयाल बख्शंद साध तेरे की चरणी पाओ नानक कै मन एहो नराओ मन सा पूर्ण सरना जोग जो कर पाया सोई होग खिन हरन भरन जाका नेत्र फोर तिसका मंत्र न जाने होर आनंद रूप मंगल साध जाकै सर्व थोक सुनिए घर ताकै राज मैं राज जोग मैं जोगी तप मैं तपीसर ग्रस्त मैं भोगी त्याए त्याए भगतै सुख पाया नानक तिस पुरख का किनै अंत न पाया जाकी लीला की मित नाहे सगल देव हारे अवगाहे पिता का जन्म के जाने पूत सगल प्रोई अपने सूत सुमत ज्ञान ध्यान जिन दे जन दास नाम त्या वैसे तेहो गुण में जाको परमाए जन्म मरै फिर आवै जाए ऊच नीच तिसके अस्थान जैसा जनावै तैसा नानक जान नाना रूप नाना जाके रंग नाना पेक करे एक रंग नाना बेद कीनो बिस्थार प्रभ अभिनाशी एकंकार नाना चालित करे खिन माहे पूर रहे ओ पूरन सब ठाए नाना बेद कर बनत बनाई अपनी कीमत आपे पाई सब घट तिसके सब तिसके ठाओ जप जप जीवन नानक हर नाओ नाम के तारे सगले जंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान
ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ। ਕਰ ਕਿਰਪਾ ਜਿਸ ਆਪਨੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕੈ ਹਿਰਦੈ ਪ੍ਰਵੇਸ਼। ਸਤ ਨਿਰਤ ਬੂਜੈ ਜੇ ਕੋਏ ਨਾਮ ਜਪਤ, ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋਤਿਸ ਪਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁੱਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੁਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਤਿਆਵਣ ਹਾਰ। ਆਪ ਸਤ ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ, ਬੁਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇ ਲੇ ਬਸਤ ਗਡਾਈ, ਤਾ ਕਉ ਭਿੰਨ ਨਾ ਕਹਿਣਾ ਜਾਈ, ਬੂਜੈ ਬੂਜਨ ਹਾਰ ਬਬੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕਾ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਤਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਆਪਣੇ ਜਨ ਕਾ ਪਰਦਾ ਢਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸਨ ਕਾਢਤ ਆਪ, ਤਾਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤ ਬਿਰਥੇ ਜਾਤ। ਮਾਰੇ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ, ਇਹੋ ਮਨ ਤਨ ਧਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹੇ ਸਮਾਏ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨਾ ਜਾਣੋ। ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰ ਸਭ ਪਾਪ ਮਿਟਾਵੈ।
ਆਵਰ ਸਿਆਨਪ ਸਗਲੀ ਸ਼ਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੁ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰੂ ਸਦਾ ਦਇਆਲ ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ ਇਕ ਆਪ ਨਹੀਂ ਕਛ ਭਰਮ ਸਹਿ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹਬਾ ਏਕ ਉਸ ਤਤ ਅਨੇਕ ਸਤਿਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰ ਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਿਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰ ਰਹੋ ਚਰਨ ਕਮਲ ਰਿਦ ਮੈਂ ਉਰਤਾਰ ਰਹੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੂ ਨਾਮ ਹਰ ਵਥ ਇਹ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵੈ ਹੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੂ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰਿ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਭੁ ਦਉ ਹਰ ਕੈ ਨਾਏ ਦੈਦ ਸਤਾਵ ਤਿਆ ਬੈਠਾਏ
ताकौ बिगन न लागै कोए, जाकै हृदय बसै हर सोए। कल ताती ठंडा हर नाउ, सिमर सिमर सदा सुख पाओ। पाओ बिनसै पूरन होए आस, भगत पाए आत्म प्रगास। तित घर जाए बसै अविनाशी, कहो नानक काटी जम फासी। तत विचार कहे जन साचा, जनम मरै सो काचो काचा। आवागवन मिटै प्रभ सेव, आप त्याग सरन गुरुदेव। इउ रतन जन्म का होए उधार, हर हर सिमर प्राण आधार। अनको पावना छूटन हारे, सिमरत सास्त वेद बिचारे। हर की भगत करहो मन लाए, मन बंशत नानक फल पाए। संग न चालस तेरा धना, तू क्या लपटावा है मूर्ख मना। सुत मीत कुटंब अरबनता, इन ते कहो तुम कवन सनाथा। राज रंग माया बिसथार, इन ते कहो कवन छुटकार। आसो हस्ती रथ असवारी, झूठा डंफ झूठ पसारी। जिन दिए तिस बुझे ना बेगाना, नाम बिसार नानक पशुताना। गुर की मत तू लेह एने, भगत बिना बहु डूबे सियाने। हर की भगत करो मन मीत, निर्मल होए तुम्हारो चीत। चरण कमल राखो मन माहे, जन्म जन्म के किल बिख जाहे। आप जप हो अवरा नाम जपा, वहो सुनत कहत रहत गत पावहो। सार भूत सत हर को नाओ, सह सुभाए नानक गुण गाओ। गुण गावत तेरी उतरस मैल, बिनस जाए हो मैं बेखो फैल। हो हे अचिंत बसै सुख नाल, सास ग्रास हर नाम संभाल। छाड़ सियाण पसगली मना, साध संग पावै सच तना। हर पूंजी संच करहो व्यवहार, इहा सुख दरगै जयकार। सर्ब निरंतर एको देख, कहो नानक जाके मस्तक लेख। एको जप एको सलाहे, एक सिमर एको मन आहे। एक सके गुण गाओ अनंत, मन तन जाप एक भगवंत। एको एक एक हर आप, पूरन पूर रहो प्रभ व्याप। अनक बिसथार एक ते पय, एक आराध प्राशत गए। मान तन अंतर एक प्रभ राता, गुरु प्रसाद नानक एक जाता। सलोक फिरत फिरत प्रभ आया, परया तौ शरणाए। नानक की प्रभ बेनती, अपनी भगती लाए। अष्टपदी जाचक जन जाचै प्रभ दान, कर कृपा देवो हर नाम। साध जना की मांगो धूर पार, ब्रह्म मेरे सरदा पूर। सदा सदा प्रभ के गुण गावो, सास सास प्रभ तुम्हें त्यावो। चरण कमल सिंह लागै प्रीत, भगत करो प्रभ की नित नीत। एक ओट एको आधार, नानक मांगै नाम प्रभ सार। प्रभ की दृष्ट महा सुख होए, हर रस पावै बिरला कोए। जिन चाख्या से जन तृपताने, पूरन पुरख नहीं डोलाने। सुपार परे प्रेम रस रंग, उपजै चाओ साधकै संग। परे सरन आन सब त्याग, अंतर प्रगास आंदन लिवलाग। बड़भागी जपया प्रभ सोए, नानक नाम रते सुख होए। सेवक की मनसा पूरी पई, सतगुरु ते निर्मल मत लई। जन कौ प्रभ होयो दयाल, सेवकीनो सदा निहाल। बंधन काट मुकत जन भया, जन्म मरण दुख भ्रम गया। यश पुनि श्रद्धा सब पूरी, रव रहया सदसंग हजूरी। जिस का सा तिन लिया मिलाए, नानक भगती नाम समाए। सो क्यों बिसरै जे काल न पानै, सो क्यों बिसरै जे किया जानै। सो क्यों बिसरै जिन सब किश दिया, सो क्यों बिसरै जे जीवन जिया। सो क्यों बिसरै जे अगन मै राखै, गुर प्रसाद को बिरला लाखै। सो क्यों बिसरै जे बिखते काटै, जन्म जन्म का टूटा गांडै। गुर पूरे तत एह बुझाया, प्रभ अपना नानक जन तिहाया। साजन संत करो ए काम, आन त्याग जपो हर नाम। सिमर सिमर सिमर सुख पावो, आप जपो अवरा नाम जपावो। भगत पाए तरिया संसार, बिन भगती तन हो सीशार। सर्ब कल्याण सुख निद नाम, बूढ़त जात पाए विश्राम। सगल दुख का होवत नास, नानक नाम जपो गुण तास। उपजी प्रीत प्रेम रस चाओ, मन तन अंतर एही सुआओ। नेत्रों पेख दर सुख होए, मन बिगसै साध चरण धोए। भगत जना के मंतन रंग, बिरला को पावे संग। एक बस्त दीजै करमया, गुरु प्रसाद नाम जप लया। ताकि उपमा कही न जाए, नानक रहया सर्व समाए।
प्रभक्षण दीन दयाल भगत वशल सदा कृपाल अनाथ नाथ गोबिंद गोपाल सर्व घटा करत प्रतपाल आदि पुरख कारण करतार भगत जना के प्राण आधार जो जो जपै सो होए पुनीत भगत पाए लावै मन हीत हम निर्गुण यार नीच अजान नानक तुमरी शरण पुरख भगवान सर्व बैकुंठ मुक्त मोख पाए एक निमक हर के गुण गाए अनक राज भोग बडयाई हर के नाम की कथा मन पाई बहु भोजन का प्रसंगीत रसना जपती हर हर नीत भली सो करनी सोभा तनवंत हृदय बसे पूरन गुरमंत साध संग प्रभ देहु निवास सर्व सुख नानक प्रगास सलोक सार गुण निर्गुण निरंकार सुन समाधि आप अपन किया नानका आपे ही फिर जाप अष्टपदी जब अकार एक अशन दृष्टिता पाप पुन तब कहते होता जब तारी अपन सुन समाध तब बैर विरोध किस संग कुमात जब इसका वर्ण जिहन न जापत तब हरख सोग कहो किस व्यापत जब आपन आप पार ब्रह्म तब मोह कहां किस होवत परम आपन खेल आप वरतीजा नानक करने हार न दूजा जब होवत प्रभ केवल तनी तब बंद मुक्त कहो किस कहो गनी जब एक है हर अगम अपार तब नरक सुर्ग कहो कौन अवतार जब निर्गुण प्रभ सह सुबाए तब सेव शक्त कहो कित ठाए जब आपे आप अपनी ज्योत धरै तब कवन निडर कवन कत डरै आपन चले तो आप करने हार नानक ठाकुर अगम अपार अविनाशी सुख आपन आसन तह जन्म मरण कहो कहा विनाशन जब पूर्ण करता प्रभ सोए तब जम की त्रास कहो किस होए जब अवगत अगोचर प्रभ एका तब चित्रगुप्त किस पूछत लेखा जब नाथ निरंजन अगोचर अगाधे तब कौन छुटे कौन बंधन बाधे आपन आप ही अचरजा नानक आपन रूप आप ही उपरजा जह निर्मल पुरख पुरख पत होता तह बिन मैल कहो क्या तोता जह निरंजन निरंकार निर्वाण तह कौन कौमान कौन अभिमान जय स्वरूप केवल जगदीश तह शाल शिदर लगत कहो कीस जह ज्योत स्वरूपी ज्योत संग समावै तह किसै भूख कवन तृपतावै करन करावन करने हार नानक करते का नाही सुमार जब अपनी शोभा आपन संग बनाई तब कवन माए बाप मित्र सोत पाई जय सर्व कला पे प्रवीण तह वेद कतेव कहा को चीन जब आपन आप उर तहरै तौ सगन आप सगन कहा विचार जह आपन ऊच आपन आप नेरा तह कौन ठाकुर कौन कहिय चेरा बिस्मन बिस्म रहे बिस्माद नानक अपनी गत जन हूँ आप जह अशाल अशेद अपेद समाया उहां किसे व्यापत माया आपस को अपे आदेश तेहु गुण का नाही प्रवेश जह एक एक एक भगवंता तह कौन अचिंत किस लागे चिंता जह आपन आप पतियारा तह कौन कथा है कौन सुनने हारा बहु बेअंत ऊच ते ऊचा नानक आपस को आपे पहुचा जह आप रचियो प्रपंच अकार तेहु गुण में कीनो विस्तार पाप पुन तय पई कहावत को नरक को सुर्ग बंशावत आल जाल माया जंजाल होमे मोह परम पै पार दुख सुख मान अपमान अनक प्रकार की ओ बख्यान आपन खेल आप कर देख खेल संकुच तौ नानक एक जय अवगत भगत तह आप जय पसरै पसार संत प्रताप दोहू पाख का आपे तनी उनकी शोभा उन्हों बनी आपे कौतक करे आनंद चोज आपे रास भोगन निर्जोग जिस पावै तिस आपन नाय लावै जिस पावै तिस खेल खिलावै बेशुमार अथा अगंत अतोलै ज्यों बुलावो त्यों नानक दास बोलै सलोक जी जंत के ठाकुरा आपे वर्तन हार नानक एको पसरिया दूजा कह दृष्टार अष्टपदी आप कथे आप सुनने हार आप एक आप विस्थार जाति सुपावे था सृष्ट उपाय आपने पाने लय समाये तुम ते भिन्न नहीं किश होए आपन सूत सब जगत परोए जाको प्रभ जियो आप बुझाए सच नाम सोई जन पाए सो सम दर्शी तत का बेता नानक सगल सृष्ट का जेता जी जंत्र सबता कह हाथ दीन दयाल अनाथ को नाथ जिस राख तिस कोई न मारे सो मुआ जिस मन हो बेसार तेस ताज अवर कहा को जाए सब सिर एक निरंजन राय जी की जुगत जाके सब हाथ अंतर बाहर जानो साथ
ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਿਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੀ ਰਹਿਓ ਬਿਆਪ। ਪ੍ਰਤ ਪਾਲੈ ਜੀ ਅਨੁਭਵ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ, ਨਾਨਕ ਇਕ ਜਾਣਿਆ। ਜਨ ਲਾਗਾ ਹਰ ਏਕ ਨਾਏ, ਤਿਸ ਕੀ ਆਸ ਨ ਬਿਰਤੀ ਜਾਏ। ਸੇਵਕ ਕੋ ਸੇਵਾ ਬਨਾਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭੈ ਨਿਰਵੈਰ, ਅੰਦਨ ਪੂਜੈ ਗੁਰ ਕੇ ਪੈਰ। ਕੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਉ। ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਬਸਾਵਾਉ, ਮਨ ਇੱਛੇ ਨਾਨਕ ਫਲ ਪਾਵਾਉ। ਹਲਤ ਪਾਲਤ ਦੁਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰ ਤਹਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨੇਬ ਹਾਇ ਖੇਪ ਤੁਮਾਰੀ। ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਏ। ਤਿਸ ਤੇ ਦੂਰ ਕਹਾ ਕੋ ਜਾਏ, ਉਬਰਾਏ ਰਾਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋਹੋ ਤਿਨੇ ਹਾਲ, ਤਾਕੇ ਨਿਕਟ ਨ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਿਰੀ ਏਕ ਸਖਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਆਪ ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਿਅਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕ ਓੰਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ।
आवन जान एक खेल बनाया, आक्या आज्ञाकारी कीनी माया, सब कै मध अलिपत हो रहा, जो किश कहना सो आपे का है। आग्या आवे आग्या जाए, नानक जा पावे ता लए समाए, इस ते होए सुना ही बुरा, ओरे कहो किने का शुकरा, आप भला करतूत आत नीकी, आपे जाने अपने जी की, आप साच धारी सब साच, ओत पोत आपन संग राच, ताकि गत मित कही न जाए, दूसर होए ता सो जी पाए, तिसका किया सब प्रवान, गुर प्रसाद नानक एहो जान, जो जाने तिस सदा सुख होए, आप मिलाए लए प्रभ सोए, ओहो धनवंत कुलवंत पतवंत, जीवन मुकत जिस हृदय भगवंत, धन धन धन जन आया, जिस प्रसाद सब जगत तराया, जन आवन का है सुआओ, जन कै संग चित आवै नाओ, आप मुकत मुकत करै संसार, नानक तिस जन को सदा नमस्कार। श्लोक पूरा।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੁਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ

ਵੇਖੈ ਹਾਦ ਰਾਹ ਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ, ਹੁਕਮੇ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਹੀ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹਾਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ, ਅੰਮ੍ਰਿਤ ਵੇਲਾ

ਵਹਿ ਜਾਣੀਐ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਐ ਗੁਣੀ ਨਿਧਾਨ ਗਾਵੀ ਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ

ਪਿਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ ਤਵਾਤ ਨ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ। ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ। ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨੁਮੰਦ। ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ। ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸਠ ਕਾ ਇਸਨਾਨ। ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾ। ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ।

ਵਾਜੇ ਨਾਦ ਅਨੇਕ ਅਸੰਕਾ ਕਿਤੇ ਵਾਵਨ ਹਾਰੇ ਕਿਤੇ ਰਾਗ ਭਰੇ ਸਿਓ ਕਹੀਏ ਨ ਕਿਤੇ ਗਾਵਨ ਹਾਰੇ ਗਾਵੈ ਤੁਹਨੂੰ ਪੌਣ ਪਾਣੀ ਬੈ ਸੁੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦਿਨ ਦਾ ਸੁਨ ਬੈਠੇ ਦੇਵਤੇ ਆਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵ ਹੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੈ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੁਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬੋ ਲਖ ਹੋਏ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀਤਾ ਆਈ ਰੀਸ

ਸੁਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ

ਦੀਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ ਕੋਟ ਇੰਦ੍ਰ ਇੰਦ੍ਰਾਨੁਸਾਹੀ ਸਾਹਾਨ ਗਨਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤ ਸਜਬੇ ਆਦੇਸ਼ੰਗ ਆਦੇਸ਼ੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਿਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆ ਛੰਦ ਨਮੋ ਸਰਵ ਮਾਨੇ ਸੁਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੀ ਸਮਸਤੀ ਸਰੂਪੇ ਪਰਭੰਗੀ ਪਰਮਾਤੇ ਸਮਸਤੀ ਬੇਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੁਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੁਗੇਸ਼ਵਰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸਚ ਦਾਨੰ ਸਰਬੰਗ ਪਰਨਾਸੀ ਅਨੂਪੇ ਅਰੂਪੇ ਸਮਸਤੁ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧਾਤਾ ਦਿਆਲੰ
अछेदी अभेदी अनामंग कामंग समस्तोपराजी समस्तस्ता मंग तेरा जोरचा चरी चंद जले हैं थले हैं अपीत हैं अपेय हैं प्रभु हैं अजू हैं अदेश हैं अपेश हैं भुजंग प्रया चंद अगाध्य अबाध्य आनंदी स्वरूपे नमो सर्वमान्य समस्ति निदाने नमस्तुंग निर्णाते नमस्तुंग परमाते नमस्तुंग गंजे नमस्तुंग पंजे नमस्तुंग काले नमस्तुंग पाले नमो सर्वदेशे नमो सर्वपेशे नमो राजराजे नमो साहसाजे नमो साहसाहे नमो महामाये नमो गीत गीते नमो प्रीत प्रीते नमो रोख रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्णंग नमो सर्वरंगे त्रिपंगी अनंगे नमो जीव जीवंग नमो बीज बीजे अखीजे अभिजे समस्तंग प्रसिजे कृपालंग स्वरूपे कुकर्मंग परनासी सदा सर्वदारिद सिद्धंग निवासी चरपट छंत्व प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग लख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुआल छंद त्व प्रसाद आद रूप अनाद मूर्त जौन पुरख अपार सर्वमान त्रिमान देव अभेवाद उदार सर्व पालक सर्व कालक सर्व कोपन काल जतर ततर विराज ही अवतूत रूप रिसाल नाम ठाम न जात जाक रूप रंग न रेखाद पुरख उदार मूर्त जौ नाद सेत देश और न भेष जाकर रूप रेख न राग जतर ततर दिशा विशा हुए फैलु अनुराग नाम काम बहीन पेक ताम न जाहे सर्वमान सर्वत्र मान सुदै मान तथा एक मूर्त अनेक दर्शन कीन रूप अनेक खेल खेल अखेल खेल अनंत को फिर एक देव भेव न जा नहीं जे बेद और कतेव रूप रंग न जात पात सो जा नहीं के जेब तात मात न जात जाकर जन मरण बहीन चक्र बकर फिर चतर चक मानीपुर तीन लोक चौदह के बिखै जग जापी जे जाप आदेव नाद मूर्त था प्यु सबै जे था परम रूप नीत मूर्त पूर्ण पुरख अपार सर्व विश्व रच्यो स्वयं भव गण भंजन हार कालहीन कला संयुक्त अकाल पुरख आदेश धर्म तांस भरम रहता भूत अलख अपेस अंग राग न रंग जाकै जात पात न नाम गर्भ गंजन दुष्ट भंजन मुख दाय काम आप रूप अमीक अनुस्त एक पुरख अवतूत गर्भ गंजन सर्व भंजन आद रूप असूत अंगहीन भंग नात्म एक पुरख अपार सर्व लायक सर्व कायक सर्व को प्रतपार सर्व गंता सर्व हंता सर्व तेन पेख सर्व शास्त्र न जा नहीं जे रूप रंग रेख परम वेद पुराण जाकै नेत भाखत नित कोट सिमृत प्राण शास्त्र नया वही वह चित मत पार चंत्व प्रसाद गुणगन उदार महिमा अपार आसन अपांग उपमा अनंगन भव प्रकाश निश्चिन अनास

ਸਤਾਨ ਰੰਕਾਲ ਅਨਕਾਲ ਅਨਭੂਤਾਂਗਾ ਬਾਪਾਂਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦਤ ਪ੍ਰਚੰਡ ਮਿਤਗਤ ਅਖੰਡ ਆਲਿਸ਼ਯ ਕਰਮਾ ਦ੍ਰਿਸ਼ਯ ਧਰਮ ਸਰਬਾ ਪਰਨਾ ਡੈਂਡਵਾਡੇ ਚਾਚਰੀ ਚੰਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤ੍ਰੈ ਨ ਮਿੱਤਰੈ ਨ ਭਰਮੰਗ ਨ ਪਿੱਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥਿਸੈ ਅਧਿਸੈ ਅਧਰਿਸੈ ਕ੍ਰਿਸੈ ਭਗਵਤੀ ਛੰਤਵ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੁਖੈ ਕਿ ਅਵਧੂਤ ਬਰਨੈ ਕਿ ਬਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਆ ਸੋਕ ਬਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਵਰਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇ ਵੈ ਕਿ ਆਪ ਅਪੇ ਵੈ ਕਿ ਚਿਤਰੰਗ ਵਹੀਨੈ ਕਿ ਕੈ ਅਧੀਨੈ ਕਿ ਰੋਜ਼ੀ ਰਜਾ ਕੈ ਰਹੀ ਮੈ ਰਿਹਾ ਕੈ ਕਿ ਪਾਕ ਬਿਆ ਵੈ ਕਿ ਗੈ ਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜਕ ਰਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਵਤਰ ਦਾਨਿਆ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੂ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨਿਆ ਸਦੈਵ ਅੰਗ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀ ਮੈਂ ਕਿ ਪਰਮੰਗ ਫਹੀ ਮੈਂ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜ਼ੂ ਹੈ ਤੇ ਮਾਮੁਲ ਰਜ਼ੂ ਹੈ ਹਮੇਸ਼ਲ ਸਲਾਮੈ ਸਲੀਕਤ ਮਦਾਮੈ ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ ਬਿਲਨ ਦੁਲਮਕਾਨੈ ਜ਼ਮੀਨੁਲ ਜ਼ਮਾਨੈ ਤਮੀਜ਼ੁਲ ਤਮਾਮੈ ਰੁਜ਼ੂਅਲ ਨਿਦਾਨੈ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਉਹ ਅੰਗਾਧ ਰੂਪ ਹੈ ਅਨਾਧ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰਗ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਖੰਗ ਪ੍ਰਣਾਸ ਹੈ ਫ੍ਰਿਤੁਅਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਤਵ ਪ੍ਰਸਾਦ ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸੇ ਅਨੰਗੰ ਸਰੂਪੇ ਅਪੰਗੰਗ ਬਿਭੂਤੇ ਪਰਮਾਤੰਗ ਪਰਮਾਤੇ ਸਦਾ ਸਰਵਸਾਤੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨ ਪੁੱਤ੍ਰੈ ਨ ਪੁੱਤ੍ਰੈ ਨ ਸੁੱਤ੍ਰੈ ਨ ਮਿੱਤ੍ਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕ ਹੈ ਮਿਤੋ ਅਮੀਕ ਹੈ ਸਦੈਵੰਗ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਤਵ ਪ੍ਰਸਾਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ
ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜ਼ਕ ਰਹਿੰਦ ਹੈ ਕਰੀ ਮੁਲਕ ਮਾਲ ਹੈ ਕਿ ਹੁਸਨ ਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਿਰਾਸ ਉਲ ਫਿਕਨ ਹੈ ਕਲੰਕ ਪ੍ਰਨਾਸ ਹੈ ਸਮਸਤ ਉਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤ ਉਲ ਜਵਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਨਾਸ ਹੈ ਬਹਿਸਤ ਉਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਤੁਲ ਅਧੀਸ ਹੈ ਅਦੇਸਲ ਅਲੇਖ ਹੈ ਹਮੇਸ਼ੁਲ ਅਪੇਖ ਹੈ ਜ਼ਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜ਼ੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਫਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦ ਭਾਰ ਸੰਤਵ ਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪਰਪੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਬਰ ਨਰ ਅਮੰਡ ਅਨਭਵਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਪਾਰ ਗਤ ਮਿਤੁਦਾਰ ਜਲ ਥਲ ਅਮੰਡ ਦਿਸ ਅਭੰਡ ਜਲ ਤਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤਰ ਤੁਰਾਸ ਆ ਜਾਨ ਬਾਹੁ ਇਕੈ ਸਦਾਉ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛ ਜਗਾਤ ਆਜ ਜਿਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਡਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਨਬ੍ਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸੰਤਵ ਪ੍ਰਸਾਦ ਕਰੁਣਾਲਿਆ ਹੈ ਅਰ ਘਾਲਿਆ ਹੈ ਕਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਭਵਾਰਨ ਹੈ ਤ੍ਰਿਥ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਭਰ ਹੈ ਸਰਬੰਕਰ ਹੈ ਸਰਬਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸੰਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸੈ ਕਲਖੰਡ ਸੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪੈ ਥਪਾ ਥਪੈ ਕ੍ਰਿਤਾ ਕ੍ਰਿਤੈ ਅਮ੍ਰਿਤਾ ਅਮ੍ਰਿਤੈ ਅੰਮ੍ਰਿਤਾ ਅੰਮ੍ਰਿਤੈ ਕਰੁਣਾ ਕ੍ਰਿਤੈ ਅਕ੍ਰਿਤਾ ਕ੍ਰਿਤੈ ਧਰਨੀ ਤ੍ਰਿਤੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤੈ ਅੰਮ੍ਰਿਤਾ ਅੰਮ੍ਰਿਤੈ ਅਜਬਾ ਕ੍ਰਿਤੈ ਅੰਮ੍ਰਿਤਾ ਅੰਮ੍ਰਿਤੈ ਨਿਰਨਾਇਕ ਹੈ ਖਲਕਾਇਕ ਹੈ ਵਿਸਵੰਪਰ ਹੈ ਕੁਰਨਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਸੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਵਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰਗ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਚੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋ ਨਿਯਮੋ ਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਭਰਮੰਗ ਅਗੰਜੇ ਅਲੇਖੇ ਭੁਜੰਗ ਪਿਆ ਛੰਦ ਨਮਸਤੁਲ ਪਰਨਾਮੇ ਸਮਸਤੁਲ ਪ੍ਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਨਾਸੀ ਸੁਧਰਮੰਗ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰਿਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਮਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਵਿਅੰ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਯੰਗ ਸੰਗੇ ਅਭੰਗੰ ਬੇਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਉਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਿਸਿਖੈ ਬੇਦ ਪੁਰਾਣ ਕਤੇਬ ਕੁਰਾਨ ਜਮੀਨ ਜਵਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਬਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗਵਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਬਡੇ ਬਰਿਆਰ ਬਚਾਰ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗਡਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧਪ ਜੋਨ ਤਰਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੀ ਨਰ ਫੇਰ ਨ ਦੇਹ ਤਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੁ ਬੈਠ ਕੇ ਐਸੀ ਐਸੀ ਸੁਬੈ ਸੁਬਿਤਾਯੂ ਸਾਚ ਕਹੂ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਵਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਅਰਜੋ ਸਭ ਹੀ ਜਗ ਸ੍ਰੀ ਭਗਵਾਨ

ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ, ਚੌਪਈ ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਾਵ ਚਰਨਨ ਵਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕੋ ਆਪ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾੜ ਕੋਈ ਅਵਰ ਨਾ ਧਿਆਉਂ। ਜੋ ਵਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ। ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਊ ਜੋ ਸਦਾ ਹਮਾਰੇ ਪੱਛਾ। ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੈ ਰਾਖਣ ਹਾਰੇ। ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰਦਸਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ। ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਸਕਲ ਕਾਲ ਕਾ ਕੀ ਆਤਮਾਸਾ, ਜਮਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ। ਬ੍ਰਹਮਾ ਜੂ ਥੀ ਓ ਜਮਨ ਕਾਲ ਸਭ ਲੋਕ ਸੁਵਾਰਾ। ਨਮਸਕਾਰ ਹੈ ਤਾਹੇ ਹਮਾਰਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੌਸੇ, ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਧ ਬਾ ਸਮਰੱਥ ਕੋਏ ਨਾਹੀ, ਕਿਰਪਾ ਕਰਬਨ ਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੂਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸੁਵਾਰਿਆ, ਕਹਿ ਨਾਨਕ ਕਿਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ, ਦਹ ਦਿਸਿਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ, ਗੁਰੂ ਕੇ ਰਾਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿੰਟ ਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਉਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਅਗੋਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਥੇ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧੁ ਪਾਇਕ, ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ,
कहे नानक जिसनु आप तुठा तिन अमृत गुर ते पाया। भगता की चाल निराली, चाला निराली भगता केरी। बिकम मार्ग चलना लभ लोभ अहंकार तज तृष्णा। बहुत नाही बोलना खन्ने हो तिखी वाल हो निकी इत मार्ग जाना। गुर प्रसादी जिनी आप तजिया हर वा सुना सम्मानी। कह नानक चाल भगता जुग हो जुग निराली। ज्यों तू चलाहे त्यों चलै स्वामी होर क्या जाना गुण तेरे। जिव तू चलाहे त्यों चलै जिन्ना मार्ग पावे कर कृपा जिन्ना मिलाहे। से हर हर सदा त्यावहे जिसनु कथा सुनाहे अपनी से गुरुद्वारे सुख पावहे। कह नानक सच्चे साहिब ज्यों पावै त्यों चलावे एहो सोहेला। शब्द सुहावा शब्दो सुहावा सदा सोहेला। सतगुरु सुनाया ओ तिन कै मन वसिया जिन तुर हो लिखिया। एक फिरै कनेरे करहै गल्लां गली किने न पाया। कह नानक शब्द सुहेला सतगुरु सुनाया पवित होए से जिना जिनी हर त्याया। हर त्याया पवित होए गुरमुख जिनी त्याया। पवित माता पिता कुटम सहत स्यों पवित संगत सुबाइया। कह दे पवित सुन दे पवित से पवित जिनी मन वसाया। कह नानक से पवित जिनी गुरमुख हर हर त्याया। करमी सहज न उपजै बिन सहजै सहसा न जाए। नह जाए सहसा कितै संयम रहे कर्म कमाए। सहसै जीव मलीन है कित संयम धोता जाए। मन धोवो शब्द लागो हर स्यों रहो चित लाए। कह नानक गुर प्रसादी सहज उपजै ए सहसा इव जाए। जी अहो मैले बारहो निर्मल जी होता मैले तिनी जन्म जुए हारिया। ए तिसना वड्डा रोग लगा मरण मनो विसारिया। वेदा मैं नाम उत्तम सो सुनै नाही फिर है जो बेतालिया। कह नानक जिन सत जिया कूड़े लागे तिनी जन्म जुए हारिया। जी अहो निर्मल बारहो निर्मल बारहो ता निर्मल जी अहो निर्मल सतगुरु ते करनी कमाणी। कूड़ की सोय पहुंचे नाई मनसा सत समाणी। जन्म रतन जिनी खटिया भले सेवन जारे। कह नानक जिन मन निर्मल सदा रह गुर नाले। जी को सिख गुरु सेती सन्मुख होवे। हुवै ता सन्मुख सिख कोई जी अहो रह गुर नाले। गुर के चरण हृदय त्याए अंतरात्मै समाले। आप छड़ सदा रह परने गुर बिन वरन जाने कोई। कह नानक सुनो संतो सो सिख सन्मुख होए। जे को गुर ते वे मुख हुवै बिन सतगुर मुक्त न पावै। पावै मुक्त न होरतै कोई पुछो बिबेकियां जाए। अनेक जूनी भरम आवै बिन सतगुरु मुक्त न पाए। फिर मुक्त पाए लाग जरनी सतगुरु सब सुनाए। कह नानक विचार देखो बिन सतगुरु मुक्त न पाए। आवो सिख सतगुरु के प्यारे हो।

ਅੰਮ੍ਰਿਤਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਕਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੂੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤੇ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਮਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜੇ ਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹਿ ਨਾਨ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ ਹਰੇ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਉਹ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨੇ ਆਏ ਹਰੇ ਆਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸੁਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੈ ਜਿਚਰ ਹਰ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬੌੜ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੂਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਤਰਾ ਕੀਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਿਆ ਗੁਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕਿਓ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਹੇ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨ ਰਸ ਮਾਨੀ ਸਚਲ ਕਵਿੜਾਣੀ ਤਾ ਕੀ ਗਤ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ ਹਾਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ

ਨਾਨਕ ਕਹਿ ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੈ ਕਰ ਗਾਵੂ, ਗਾਵੂ ਤਾਂ ਸੁਹਿਲਾ ਕਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ। ਸਚੋ ਧਿਆਵਹੇ ਜਾ ਤੁਦ ਭਾਵਹੇ, ਗੁਰਮੁਖ ਜਿਨ੍ਹਾਂ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੂਜਨ ਪਾਵਹੇ। ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾਵੈ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਇ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੇ ਉੱਠ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਗੁਰੂ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ, ਪਾਵਨ ਤਖਤਾਂ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਪਾਵਨ ਦਰਬਾਰ ਸਜੇ, ਸਜੇ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨਿਮ ਬਾਣੀਆਂ ਦੇ ਪਾਠ ਹੋਏ, ਅਗਾਧ ਬੋਧ ਬਾਣੀ ਨੂੰ ਪੜ੍ਹਦੇ ਆਪ ਜੀ ਕੇ ਸੇਵਕਾਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖੇ ਆਪਣੀ ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਆਪ ਪ੍ਰਦਾਨ ਕਰਨੀ। ਸਤਿਗੁਰੂ ਜੀ ਕਿਰਪਾ ਕਰਨੀ, ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀ ਪ੍ਰੇਮ ਸਹਿਤ ਹਾਜ਼ਰੀ ਭਰੀ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਮਾਇਆ ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਆਪਣੇ ਭਜਨ ਬੰਦਗੀ ਦਾ ਪ੍ਰਕਾਸ਼ ਕਰਨਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਸਤਿਗੁਰੂ ਜੀ ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕਮਾ ਰਹੀਆਂ ਹਨ, ਸਮੁੱਚੀਆਂ ਸੰਗਤਾਂ ਦੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਜੀਓ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾਉਣਾ, ਭਾਵਨਾ ਪ੍ਰੀਤ ਸ਼ਰਧਾ ਸਹਿਤ ਆਪਣੀ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਸਤਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ, ਦਿਨ ਚੜਿਆ ਆਪਣੇ ਭਾਣੇ ਅੰਦਰ ਆਨੰਦਮਈ ਸੁਖਮਈ ਬਤੀਤ ਕਰਵਾਉਣਾ। ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ
तेरे भाने सरबत दा भला। वाहिगुरु जी का खालसा वाहिगुरु जी की फतेह। दोहरा गया भैया काल की तबै चलायो पंथ। सब सिखन को हुक्म है,

ਪਿਆਸਾ ਤੁਮ ਹੀ ਸੱਜਣ ਸੁਹੇਲੇ ਰੱਖਹੁ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਹਜ਼ੂਰ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਗਰੀਬ ਨਿਵਾਜ ਨਿਵਾਜ ਦੇਣ। ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਇਲਾਹੀ ਦਰਗਾਹੀ ਰੱਬੀ ਹੁਕਮ ਆਪ ਜੀ ਨੇ ਸਰਵਨ ਕੀਤੇ ਹਨ, ਜੋ ਜੈਤ ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਗ 701 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਪਾਵਨ ਸ਼ਬਦ ਅੰਦਰ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਜਿਨ੍ਹਾਂ ਦੇ ਅੰਦਰ ਪ੍ਰਭੂ ਮਿਲਾਪ ਦੀ ਸਿੱਖ ਹੈ, ਜਿਨ੍ਹਾਂ ਦੇ ਅੰਦਰ ਆਪਣੇ ਪਿਆਰੇ ਨੂੰ ਮਾਨਣ ਦਾ ਚਾਉ ਹੈ, ਆਪਣੇ ਪਿਆਰੇ ਦੇ ਦਰਸ਼ਨਾਂ ਦੀ ਤਾਂਘ ਹੈ, ਉਹ ਫਿਰ ਹਰ ਵਕਤ ਇਹ ਪੁਕਾਰਦੇ ਨੇ ਵੀ ਕੋਈ ਵੀ ਉਹਦੇ ਘਰ ਦਾ ਜਾਣੂ, ਉਹਦੇ ਘਰ ਦਾ ਵਰਸਾਇਆ ਹੋਇਆ ਗੁਰਸਿੱਖ ਗੁਰਮੁਖ ਪਿਆਰਾ ਸਾਨੂੰ ਮਿਲ ਜਾਏ, ਉਹਦੀ ਸੰਗਤ ਮਿਲ ਜਾਏ, ਉਹ ਸਾਨੂੰ ਪਰਮਾਤਮਾ ਨਾਲ ਜੋੜ ਦੇ, ਵਾਹਿਗੁਰੂ ਦੇ ਦਰ ਘਰ ਨਾਲ ਜੋੜ ਦੇ, ਪਰਮਾਤਮਾ ਦੇ ਮਿਲਾਪ ਦਾ ਰਸਤਾ ਦਿਖਾ ਦੇ। ਮੈਂ ਆਪਣਾ ਸਾਰਾ ਕੁਝ ਉਹਦੇ ਅੱਗੇ ਵਾਰ ਦਿਆਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ, ਮੈਂ ਉਹਦੇ ਚਰਨ ਕੁੱਟਾਂ, ਚਰਨ ਪਕੜ ਲਵਾਂ, ਭਾਵ ਉਹਦੀ ਸੇਵਾ ਵਿੱਚ ਸਦਾ ਹੀ ਤਤਪਰ ਰਹਾਂ, ਬਕੋਂ ਸੁਭ ਰਸਨਾ, ਆਪਣੀ ਰਸਨਾ ਤੋਂ ਉਹਦੇ ਪ੍ਰਤੀ ਸੋਹਣੇ ਸੋਹਣੇ ਸ਼ਬਦ ਵਰਤਾਂ, ਉਹਦੀ ਸਿਫਤ ਕਰਾਂ, ਉਹਦੇ ਕੀਰਤੀ ਕਰਾਂ ਉਸਦੀ, ਚਰਨ ਗਹੂੰ ਬਕੂੰ ਸੁਭ ਰਸਨਾ।

0: ਸੱਚੀ ਤੇਰੇ ਸਤਿ ਸੱਚੇ ਸਾਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਦ ਮੈਂ ਸੋ ਕੱਚ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨਿਆ ਵੱਡੀ ਵਡਿਆਈ ਜਾਣੇ ਕਥਾ ਵੱਡੀ ਵਡਿਆਈ ਜਾਣੇ ਅਲਾਪ ਵੱਡੀ ਵਡਿਆਈ ਸਭ ਭਾਵ ਵੱਡੀ ਵਡਿਆਈ ਜਾਂ ਕੁਛ ਨਾ ਵੱਡੀ ਵਡਿਆਈ ਜਾਂ ਪਿਆ ਨਾਨਕ ਕਾਰਨ ਕਤਨੀ ਜਾ ਕਰਨਾ ਸਰਬ ਰਜਾਏ ਮਹਾਰਾਜ।

0: ਭਾਵ ਮਹਿਲਾ ਪਹਿਲਾ
1: ਕੁਦਰਤ ਸੁਣਿਆ ਕੁਦਰਤ ਪਾਤਸ਼ਾਹ ਕੁਦਰਤ ਪਾਤਸ਼ਾਹ ਦੇ ਆਕਾਸ਼ੇ ਕੁਦਰਤ ਸਰਬਾਕਾਰ ਕੁਦਰਤ ਵੇਦ ਪ੍ਰਾਣ ਕਿਤੇ ਮਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ।

0: ਵਿੱਚ ਸੂਰਜ ਪੈ ਵਿੱਚ ਚੰਦਕੋ ਕਰੋੜੀ ਤਲਕਾਂਤ ਪੈ ਵਿੱਚ ਸਤਿਗੁਰਨਾਥ ਪੈ ਵਿੱਚ ਅਡਾਨੇ ਆਕਾਸ਼ ਪੈ ਵਿੱਚ ਜੋਤ ਮਹਾਬਲਸੂਰ ਪੈ ਵਿੱਚ ਆਵੇ ਪੂਰ ਸਗਲਿਆ ਬੋਲਿਆ ਸਲੇ ਨਾਨਕ ਨਿਰਭੋ ਨਿਰੰਕਾਰ ਸਚੀਕ ਮਹੱਲਾ ਪਹਿਲਾ
1: ਨਾਨਕ ਨਿਰਭੋ ਨਿਰੰਕਾਰ ਹੁਣ ਕਿੱਥੇ ਰਾਮ ਰਵਾਨ ਕਿਤਿਆਂ ਕਨਕਾਹਾਣੀਆਂ ਕਿਤੇ ਵਿੱਚ ਵਿਚਾਰ ਕਿਤੇ ਨ ਕਹਿ ਮੰਗਤੇ ਗੁਰਪੁਰੈ ਤਾਰ ਬਾਜ਼ਾਰੀ ਬਾਜ਼ਾਰ ਮੈਂ

0: ਪੌੜੀ
1: ਨਦਰ ਕਰੇ ਜੇ ਆਪਣੇ ਤਨ ਦੀ ਸਤ ਪਾਇਆ ਤੇ ਜੋ ਬੋਤੇ ਜਨ ਭਰਮਿਆ ਤਾਂ ਸਤਿਗੁਰ ਸਤ ਸੁਣਾਇਆ ਸਤਿਗੁਰ ਜੋੜਦਾ ਤਾਂ ਕੋ ਨੇ ਸਤਿਗੁਰ ਲੋਕ ਸਵਾਇਆ ਸਤਿਗੁਰ ਮਿਲੇ ਸਤਵਾਜ ਜੋ ਆਪ ਆਇਆ।

ਬੜੀ ਮਸਾਣੇ ਅੰਦਰ ਜਾਣਾ ਗੁਰ ਪਸਤਾਣੇ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸੰਦਿਸ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ।

0: ਮਨ ਕੂੜਾ ਪਰਤੂ ਮਤ ਸਿਕਾ ਤੇ ਧੋਤੀ ਪਖਾਈ ਹਚੁਰ ਜਗਤ ਦਾਸਾ
1: ਨੀਲ ਵਸਤਰ ਪੈਰ ਹੋਏ ਪ੍ਰਵਾਨ ਮਨਿਸਥਾਨੇ ਪੁਜੇ ਪ੍ਰਾਣ ਅਪਾਖਿਆ ਮੈਂ ਪੁਠਾ।

ਕਰਨ ਕਰਾਇੰਦਾ ਵੱਡੋ ਹੋਰ ਰਾਮ ਮੇਰੀ ਸਿਰੇ ਸੱਦੇ ਲਾਇੰਦਾ ਨਦਰ ਉੱਪਰ ਠੀਕੇ ਘਰੇ ਜਿੰਦਾ ਨਾ ਘਾਓ ਕਰਾਇੰਦਾ

ਪੌੜੀ ਸਤਿਗੁਰੂ ਡਾਕਰ ਸਾਲਾ ਆਈਆਂ ਸਹਿ ਮੇਰੇ ਤਰ੍ਹਾਂ ਦੀਆਂ ਆਈਆਂ ਜਾਂ ਦੀ ਸੁਹਾਦਾ ਮਨੋਸਾਈਆਂ ਕਰ ਹੁਕਮ ਮਸਤਕ ਹੱਥ ਧਾਰ।

0: ਵਰਤੇ ਕੋਈ ਮਹਤਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਪੁੱਥਾਂ ਜਾਏ ਨਾਨਕ ਦੋਵੇਂ ਕੁੜੀਆਂ ਪਾਏ ਨੇ ਤਾਈ ਪਾਏ ਕੁੜੀ ਪਾਈ ਦੁਕਾਨ

ਗੁਰੂਵਰੀਵਾਚ ਅੰਤਰਜਾਮੇ ਸਰਬੋਚੀ ਆਪ ਜੀ ਧਰਤੀ ਹਾਜ਼ਰੀ ਪੜਦੇ ਹਾਂ ਬੇਅੰਤ ਗੁਰਸਿੱਖ ਮਾਈ ਭਾਈ ਗੁਰੂ ਆਪ ਜੀ ਦੇ ਬਣਦੇ ਸਤਿਕਾਰ ਜੋ ਬੇਅੰਤ ਮਾਇਆ ਪਿਤਾ ਕਰਦੇ ਆਪ ਜੀ ਬਣਦੇ ਸਤਿਕਾਰ ਜੋ ਬੇਅੰਤ ਮਾਇਆ ਪਿਤਾ ਕਰਦੇ ਆਪ ਜੀ ਸਾਰਾ ਸਿੱਖੀ ਦਾਨ ਭਰੋਸਾ ਦਾਨ ਚੰਨਾ ਕੁੰਨਾ ਪਿਆਰ ਬਖਸ਼ਣਾ ਖਜ਼ਾਨੇ ਭਰਪੂਰ ਕਰਨੇ ਸੋ ਆਓ ਗੁਰੂ ਪਿਆਰੇ ਸਾਧ ਸਿੰਘ ਜੀ ਕੀਰਤਨ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਅੰਬ ਜੀ ਦੇ ਸ੍ਰੀ ਮੁਖਵਾਕ ਦੇ ਵਿਚਾਰ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਵਾਕ ਦੇ ਵਿਚਾਰ ਗੁਰ ਇਤਿਹਾਸ ਸਿੱਖ ਇਤਿਹਾਸ ਸਰਣਪ੍ਰੇਤ ਦਾ ਸਲੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਐ ਸਤਿਗੁਰ ਹੋਏ ਦਿਆਲ ਨ ਕਬੂ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਜੇ ਸਤਿਗੁਰ ਸਿਮਰਾਂਤ ਨਯਨ ਕੇ ਤਿਮਰ ਮਿਟੇ ਖਿਨੋ ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨੋ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣੋ ਮਿਲ ਸੰਗਤ ਧਨ ਧਨ ਕਰਹੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੋ ਨਾਹੁ ਜਤੀ ਸਤੀ ਨੇ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਅ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੁਆ ਸਿਵਤ ਖਸਮ ਦੀ ਨੂਰਰ ਸੋਹ ਕੁਰ ਸੋਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੂ ਬਕੋ ਸੁਭ ਰਸਨਾ ਦੀਜਹਿ ਪ੍ਰਾਣ ਅਕੋਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੂ ਬਕੋ ਸੁਭ ਰਸਨਾ ਦੀਜਹਿ ਪ੍ਰਾਣ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ
आयो शरण दीन दुख भंजन चितवाओ तुमरी ओर अपै पद दान सिमरन स्वामी को प्रभ नानक बंधन शोर आयो शरण दीन दुख भंजन चितवा तुमरी ओर अपै पद दान सिमरन स्वामी को प्रभ नानक बंधन शोर वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहिब महाराज जी दी पावन हजूरी अंदर जुड़ बैठी अति सत्कारियो साध संगत जियो वड्डियां भागां वाले हो रोजाना अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सबाह समा सतगुरां दी मेहरामत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनीए सत्कारयोग भाई साहिब भाई रशपाल सिंह जी उन्हां दे जथे पास संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जी इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु अर्जन साहिब महाराज दीन दुनिया दे मालक सच्चे पातशाह उन्हां दी रसना तो उचारण कीता है ए पावन शब्द राग जैत श्री धन गुरु ग्रंथ साहिब महाराज जी दे 701 अते दो अंग ते सबाहेमान। आओ गुरमुखो अज मेरे सतगुरां ने की बख्शिश रहमतां कीतियां ने। विचार दी आरंभता तो पहला एक वारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक वारी करो कृपा दिओ असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। पंचम पातशाह शहीदां दे सरताज शांति दे पुंज बाणी के बहुत शब्द दी आरंभता कर रहे ने जैत श्री महला पंजवां जैत श्री राग है। पंजवें पातशाह शब्द उचारण करन वाले ने पहली पंक्ति कोई जन हर स्यों देवा जोर इहदे अर्थ प्रोफेसर साहब सिंह जी हुणां ने कीते ने भी कोई हरी दा जन मिले परमात्मा दा जन सेवक मिले जिहड़ा आप जुड़िया होवे ते मैनू भी वाहिगुरु दे चरणां नाल जोड़ दवे ते सिखां पुछिया महाराज जी कोई जोड़ दवे ते फिर तुसी उहदे वास्ते की करोंगे कहन लगे चरण गहूं चरण दे अर्थ ने पैर गहूं दे अर्थ ने फड़ लेने कह लगे मैं जिन्हें कोई परमात्मा दे चरणा रमनु जोड़ दे ते मैं अपने हथां दे नाल उहदे घुट के चरण फड़ लवां बकूं सुभ रसना बकूं दे अर्थ हुंदा है बोलना अपनी रसना दे नाल उहदी वडियाई वास्ते मैं शुभ वचन बोलांगा भाव उहदी वडियाई करां होर की करोंगे कहन लगे दीजे है प्राण अकोर जे को हरी दा जन आप जुड़िया
ਤੇ ਮੈਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜਦਾ ਹੈ ਨਾ, ਤੇ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਹੀ ਉਹਦੇ ਸਾਹਮਣੇ ਰੱਖਦਾ, ਆਪਣਾ ਆਪ ਹੀ ਕੁਰਬਾਨ ਕਰ ਦਿਆਂ ਜੇ ਕੋਈ ਜੋੜਨ ਵਾਲਾ ਮਿਲ ਜਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜਿਹੜਾ ਜਨ ਹੈ ਨਾ, ਜਨ ਕਹਾਂਗੇ ਸੇਵਕ ਨੂੰ ਜਿਹੜਾ ਪਰਮਾਤਮਾ ਵਿੱਚ ਇੱਕ ਮਿੱਕ ਹੋ ਚੁੱਕਾ, ਦਾਸ ਜਿਹੜਾ ਆਪ ਜੁੜਿਆ ਤੇ ਸਾਨੂੰ ਜੋੜ ਦੇਵੇ। ਉਹ ਜੁੜੇ ਹੋਏ ਕੌਣ ਨੇ? 15 ਭਗਤਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੁੜੇ ਹੋਇਆਂ ਦੇ ਇੱਕ ਦੋ ਮੈਂ ਪ੍ਰਮਾਣ ਦੇ ਦੇ। ਭਗਤ ਰਵਿਦਾਸ ਸਾਹਿਬ ਦੇ ਬੋਲ ਨੇ, ਤੋਹੀ ਮੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਹੇ ਪ੍ਰਮਾਤਮਾ, ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਹੀ ਨਹੀਂ ਰਹਿ ਗਿਆ। ਵੇਖੋ ਜੁੜੇ ਹੋਇਆਂ ਦੀਆਂ ਗੱਲ, ਜਿਹੜੇ ਜੁੜ ਗਏ, ਜਿਹੜੇ ਜੁੜ ਗਏ ਨੇ ਉਹ ਕਹਿੰਦੇ ਨੇ ਮੇਰੇ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਅਨਕ ਕਟੰਗ ਕਲਾਲ ਜੈਸਾ, ਜਿਵੇਂ ਇੱਕ ਪਾਸੇ ਗਹਿਣੇ ਰੱਖੇ ਹੋਣ, ਇੱਕ ਪਾਸੇ ਸੋਨੇ ਦੀ ਡਲੀ ਰੱਖੀ ਹੋਵੇ। ਕਹਿਣ ਲੱਗੇ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਸੋਨੇ ਤੋਂ ਹੀ ਬਣੇ ਨੇ, ਤੇ ਜਦੋਂ ਸੋਨੇ ਦੇ ਗਹਿਣੇ ਬਣ ਕੇ ਸੁਨਿਆਰ ਨੇ ਉਹਦਾ ਨਾਮ ਕੜਾ ਰੱਖ ਦਿੱਤਾ, ਉਹਦਾ ਨਾਮ ਮੁੰਦਰੀ ਰੱਖ ਦਿੱਤੀ, ਉਹਦਾ ਨਾਮ ਹਾਰ ਰੱਖ ਦਿੱਤਾ, ਕਈ ਤਰ੍ਹਾਂ ਦੇ ਨਾਮ ਰੱਖ ਦਿੱਤੇ। ਪਰ ਜਦੋਂ ਉਹਨਾਂ ਨੂੰ ਫਿਰ ਸਾਰਿਆਂ ਨੂੰ ਇਕੱਠਾ ਕਰਕੇ ਕੁਠਾੜੀ ਵਿੱਚ ਪਾਇਆ, ਗਰਮ ਕੀਤਾ, ਸੇਕ ਲਾਇਆ, ਤੇ ਫਿਰ ਉਹ ਇੱਕ ਸੋਨੇ ਦਾ ਰੂਪ ਹੀ ਬਣ ਗਿਆ। ਕਹਿਣ ਲੱਗੇ ਬਸ ਪਰਮਾਤਮਾ ਇਸ ਤਰ੍ਹਾਂ ਹੈ ਵੀ ਜਿਵੇਂ ਤੂੰ ਸੋਨੇ ਦੀ ਡਲੀ ਹੋਵੇਂ ਤੇ ਮੈਂ ਸੋਨੇ ਤੋਂ ਬਣਿਆ ਹੋਇਆ ਗਹਿਣਾ ਹੋਵਾਂ। ਹੈ ਤੇ ਤੇਰਾ ਹੀ ਰੂਪ ਹੈ ਨਾ, ਤੇਰੇ ਵਿੱਚੋਂ ਬਣਿਆ ਨਾ, ਬਸ ਇਸ ਤਰ੍ਹਾਂ ਹੈ ਤੇਰਾ ਮਰ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਜਲ ਦੀਆਂ ਤਰੰਗਾਂ ਨੇ ਤੇ ਦੂਸਰੇ ਪਾਸੇ ਸਮੁੰਦਰ ਦਾ ਜਲ ਹੈ, ਉਹਦਾ ਹੀ ਰੂਪ ਨੇ ਨਾ, ਉਹਦੇ ਵਿੱਚ ਪੈਦਾ ਹੋਏ ਤੇ ਉਹਦੇ ਵਿੱਚ ਸਮਾਪਤ ਹੋ ਗਏ। ਇਸੇ ਤਰ੍ਹਾਂ ਇਹ ਜੁੜੇ ਹੋਇਆਂ ਦੀ ਗੱਲ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਬਸ ਆ ਹੈ ਜਨ ਦੀ ਵਿਆਖਿਆ, ਵੀ ਜਿੰਨੀ ਦੇਰ ਤੱਕ ਅੰਦਰ ਮੈਂ ਸੀ ਉਨੀ ਦੇਰ ਤੱਕ ਵੱਖਰੀ ਹੋਂਦ ਸੀ, ਹੁਣ ਮੇਰੇ ਅੰਦਰੋਂ ਮੈਂ ਨਿਕਲ ਗਈ। ਜਨ ਕਹਿ ਰਹੇ ਨੇ, ਕਿਹੜਾ ਜਨ? ਭਗਤ ਰਵਿਦਾਸ ਸਾਹਿਬ। ਜਦੋਂ ਅੰਦਰੋਂ ਮੈਂ ਨਿਕਲ ਗਈ ਉਹਦੇ ਅੰਦਰ ਤੂੰ ਆ ਗਿਆ, ਜਦੋਂ ਤੂੰ ਆ ਗਿਆ ਬਸ ਉਹਦਾ ਹੀ ਰੂਪ ਬਣ ਗਿਆ। ਕਬੀਰ ਸਾਹਿਬ ਦਾ ਮੈਂ ਇੱਕ ਬਚਨ ਸਾਂਝਾ ਕਰਦੇ ਹਾਂ, ਜਨ ਦੀ ਵਿਆਖਿਆ, ਜਨ ਕੌਣ? ਕੋਈ ਜਨ ਹਰ ਸਿਉ ਦੇਵੇ ਜੇ, ਕੋਈ ਹਰੀ ਦਾ ਜਨ ਪਿਆਰਾ ਮਿਲੇ ਜੇ, ਆਪ ਜੁੜਿਆ ਹੋਵੇ ਤੇ ਸਾਨੂੰ ਵੀ ਜੋੜ। ਜਿਹੜਾ ਆਪ ਹੀ ਟੁੱਟਾ ਹੈ ਗੁਰਮੁਖੋ, ਉਹਨੇ ਕਿਸੇ ਨੂੰ ਕੀ ਜੋੜਨਾ? ਜਿਹੜਾ ਆਪ ਜੁੜਿਆ ਹੋਏਗਾ ਨਾ ਉਹ ਹੀ ਕਿਸੇ ਨੂੰ ਜੁੜੇ। ਹੁਣ ਤੁਸੀਂ ਗੁਰੂ ਨਾਲ ਜੁੜੇ ਹੋ, ਤੁਸੀਂ ਰੋਜ਼ ਗੁਰਦੁਆਰੇ ਆਉਂਦੇ ਹੋ, ਤੇ ਤੁਸੀਂ ਹੀ ਕਿਸੇ ਨੂੰ ਪ੍ਰੇਰਨਾ ਕਰ ਸਕਦੇ ਵੀ ਸੱਜਣਾ ਆ ਜਾ, ਮੈਂ ਵੀ ਰੋਜ਼ ਗੁਰੂ ਦੇ ਚਰਨਾਂ ਵਿੱਚ ਦੋ ਘੜੀਆਂ ਜੁੜਦਾ, ਤੂੰ ਵੀ ਮੇਰੇ ਨਾਲ ਚੱਲ, ਆਪਾਂ ਦੋਨੇ ਜਾਣੇ ਦੋ ਘੜੀਆਂ ਜੁੜਾਂਗੇ ਗੁਰੂ ਦੇ ਨਾਲ, ਬਾਣੀ ਨਾਲ ਜੁੜਾਂਗੇ। ਤੇ ਜਿਹੜਾ ਕਦੀ ਆਪ ਹੀ ਗੁਰਦੁਆਰੇ ਨਹੀਂ ਆਇਆ, ਆਪ ਹੀ ਗੁਰੂ ਨਾਲ ਨਹੀਂ ਜੁੜਿਆ, ਆਪ ਹੀ ਗੁਰੂ ਦੀ ਬਾਣੀ ਨਾਲ ਨਹੀਂ ਜੁੜਿਆ, ਉਹਨੇ ਟੁੱਟੇ ਹੋਏ ਨੇ ਕੀ ਜੋੜ ਦੇਣਾ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕੋਈ ਐਸਾ ਹਰੀ ਦਾ ਜਨ ਮਿਲੇ ਜਿਹੜਾ ਆਪ ਜੁੜਿਆ ਹੋਵੇ ਤੇ ਸਾਨੂੰ ਵੀ ਜੋੜ ਦੇ। ਵੈਸੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਟੁੱਟੇ ਨਹੀਂ, ਉਹ ਤੇ ਆਪ ਹੀ ਪਰਮਾਤਮਾ ਦਾ ਸਾਕਸ਼ਾਤ ਰੂਪ। ਪਰ ਸਾਨੂੰ ਸਮਝਾਉਣ ਵਾਸਤੇ ਕਹਿ ਰਹੇ ਨੇ, ਬੰਦਿਆ ਤੂੰ ਟੁੱਟਾ ਪਰਮਾਤਮਾ ਨਾਲੋਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਦਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਧਿਨ ਦਿੱਤੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾ ਕੁਮਲਾਵਤੀ ਉਪਜੇ ਨਾਹੀ, ਦਾਮ ਹਰ ਨਾ ਨਾ ਮਿਲੀਏ ਸਾਜਨੇ ਕੱਤ ਪਾਈਏ ਬਿਸਰਾਮ। ਜਿਹੜੇ ਟੁੱਟ ਗਏ ਨੇ ਉਹਨਾਂ ਨੂੰ ਕਦੋਂ ਆਰਾਮ ਮਿਲੇਗਾ, ਕਦੋਂ ਸ਼ਾਂਤੀ ਮਿਲੇਗੀ? ਬਿਲਕੁਲ ਨਹੀਂ ਉਹਨਾਂ ਦਾ ਮਨ ਟਿਕ ਸਕਦਾ, ਕਿਉਂਕਿ ਟੁੱਟੇ ਹੋਏ ਨੇ। ਕਬੀਰ ਸਾਹਿਬ ਦਾ ਮੈਂ ਪ੍ਰਮਾਣ ਸਾਂਝਾ ਕਰ ਰਿਹਾ ਸਾਂ, ਵੇਖੋ ਜਨ ਦੀ ਅਵਸਥਾ, ਜੁੜੇ ਹੋਇਆ। ਉਹ ਕਹਿੰਦੇ ਨੇ ਕਬੀਰ, ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣ। ਕਬੀਰ ਸਾਹਿਬ ਉਹ ਕਹਿਣ ਲੱਗੇ, ਮੈਂ ਇਹਨਾਂ ਕੋ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ, ਜੁੜ ਗਿਆ,
ਹੁਣ ਸਾਡੀ ਪਹਿਚਾਣ ਹੀ ਨਹੀਂ ਕੋਈ ਕਰ ਸਕਦਾ ਵੀ ਕਬੀਰ ਕਿਹੜਾ ਤੇ ਰਾਮ ਕਿਹੜਾ, ਕਿਉਂਕਿ ਮੈਂ ਇੰਨਾ ਜੁੜ ਚੁੱਕਾ ਪਰਮਾਤਮਾ ਦੇ, ਉਹਦੇ ਚਰਨਾਂ ਵਿੱਚ ਅਭੇਦ ਹੋ ਚੁੱਕੇ। ਤੇ ਪੁੱਛਿਆ ਕਬੀਰ ਸਾਹਿਬ ਜੀ ਕਿਵੇਂ ਤੁਸੀਂ ਜੁੜ ਗਏ, ਕਿਵੇਂ ਅਭੇਦ ਹੋ ਗਏ, ਏਡੀ ਉੱਚੀ ਅਵਸਥਾ ਵਿੱਚ ਤੁਸੀਂ ਪਹੁੰਚ ਗਏ, ਲੋਕੀ ਤੇ ਰੱਬ ਨੂੰ ਲੱਭਦੇ ਨੇ ਤੇ ਤੁਸੀਂ ਕਹਿੰਦੇ ਜੇ ਰੱਬ ਤੇ ਮੇਰੇ ਵਿੱਚ ਕੋਈ ਭੇਦ ਹੀ ਕੋਈ ਨਹੀਂ, ਇੰਨਾ ਉਹਦੇ ਵਿੱਚ ਲੀਨ ਹੋ ਗਏ ਜੀ, ਕਿਵੇਂ ਹੋ ਗਏ ਜੀ। ਉਹ ਕਹਿਣ ਲੱਗੇ ਮੈਂ ਆਪਣੇ ਮਨ ਨੂੰ ਸਾਫ ਕਰ ਲਿਆ ਸਰ। ਵੇਖੋ ਕਿਵੇਂ ਜੁੜੇ। ਕਹਿਣ ਲੱਗੇ ਜਿੰਨੀ ਦੇਰ ਤੱਕ ਮਨ ਮੈਲਾ ਹੈ ਨਾ, ਉਨੀ ਦੇਰ ਤੱਕ ਪਰਮਾਤਮਾ ਨਾਲ ਨਹੀਂ ਜੁੜਿਆ ਜਾਣਾ। ਜਦੋਂ ਮਨ ਸਾਫ ਹੋ ਜਾਏ ਨਾ, ਤੇ ਪੁੱਛਿਆ ਜੀ ਫਿਰ ਪਰਮਾਤਮਾ ਰੀਝ ਪੈਂਦਾ, ਫਿਰ ਪਰਮਾਤਮਾ ਵਿੱਚ ਅਭੇਦ ਹੋ ਸਕੀਦਾ। ਤੇ ਕਬੀਰ ਸਾਹਿਬ ਕਹਿਣ ਲੱਗੇ ਮੇਰੀ ਗੱਲ ਧਿਆਨ ਨਾਲ ਸੁਣੇ। ਕਹਿਣ ਲੱਗੇ ਮੈਂ ਪਹਿਲਾਂ ਬੜਾ ਯਤਨ ਕੀਤਾ ਪਰਮਾਤਮਾ ਲੱਭ ਜਾਏ, ਪਰਮਾਤਮਾ ਵਿੱਚ ਅਭੇਦ ਹੋ ਜਾ, ਪਰ ਨਹੀਂ ਗੱਲ ਬਣੀ। ਪੁੱਛਿਆ ਜੀ ਫਿਰ ਕੀ ਕੀਤਾ। ਕਹਿਣ ਲੱਗੇ ਫਿਰ ਮੈਂ ਆਪਣੇ ਮਨ ਨੂੰ ਧੋਣਾ ਸ਼ੁਰੂ ਕਰ ਦਿੱਤਾ, ਮਨ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ। ਤੇ ਤੁਸੀਂ ਕਹੋਗੇ ਵੀ ਮਨ ਨੂੰ ਕਿਵੇਂ ਧੋਤਾ ਜਾਏ, ਮਨ ਤੇ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਮਨ ਨੂੰ ਕਿਹੜੇ ਪਾਣੀ ਨਾਲ ਧੋਤਾ ਜਾਏ। ਹਜ਼ੂਰ ਦੇ ਬਚਨ ਨੇ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਪਰਮਾਤਮਾ ਦਾ ਸਿਮਰਨ ਜੇ ਜਿਹੜਾ ਸਾਡੇ ਮਨ ਨੂੰ ਧੋ ਕੇ ਰੱਖ ਸਕਦਾ, ਜਿਹੜਾ ਸਾਫ ਕਰ ਸਕਦਾ, ਕਲੀਨ ਕਰ ਸਕਦਾ। ਕਿਉਂਕਿ ਮਨ ਦੀ ਹਾਲਤ ਪਤਾ ਕੀ, ਮਨ ਲੋਚੇ ਬੁਰਿਆਈਆਂ ਗੁਰਸਬਦੀ ਇਹ ਮਨ ਹੋੜੀ। ਮਨ ਦੀ ਹਾਲਤ ਕੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਵਾ ਸਿਆ। ਮਨ ਨੂੰ ਕਿਵੇਂ ਧੋਤਾ ਜਾਏ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੂਣ ਲਈਏ ਉਹ ਧੋਹੇ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇਰ। ਬੁੱਲੇ ਸ਼ਾਹ ਦਾ ਮੈਂ ਬਚਨ ਚੇਤੇ ਕਰਾ ਦਾ। ਉਹ ਕਹਿੰਦੇ ਨੇ ਬੰਦਿਆ ਸਾਡੇ ਤ੍ਰੈ ਮਨ ਦੇਹੀ ਧੋਣਾ, ਇੱਕ ਧੋਲਾ ਟੁਕੜਾ ਦਿਲ ਦਾ, ਤਨ ਧੋਤੇ ਕਛ ਮਿਲਦਾ ਨਹੀਂ, ਦਿਲ ਧੋਤੇ ਰੱਬ ਮਿਲਦਾ। ਜਿੱਥੇ ਸਾਡੇ ਤ੍ਰੈ ਮਨ ਦੇਹੀ ਧੋਣੇ ਆ ਨਾ ਪਾਣੀ ਦੇ, ਧੋਣ ਤੋਂ ਭਾਵ ਇਸ਼ਨਾਨ ਕਰਕੇ ਆਉਂਦੇ ਹਾਂ ਆਪਾਂ, ਸਵੇਰੇ ਇਸ਼ਨਾਨ ਕਰਦੇ ਹੋ, ਸਾਰਾ ਦਿਨ ਬੰਦਾ ਕੰਮ ਕਾਜ ਕਰਦਾ, ਖੇਤਾਂ ਵਿੱਚ ਕੰਮ ਕੀਤਾ, ਦੁਕਾਨ ਤੇ ਕੰਮ ਕੀਤਾ, ਸ਼ਾਮ ਨੂੰ ਆਉਂਦਾ ਤੇ ਕਹਿੰਦਾ ਮੈਂ ਪਹਿਲਾਂ ਫਰੈਸ਼ ਹੋ ਲਵਾਂ, ਇਸ਼ਨਾਨ ਕਰ ਲਾਂ। ਇਸ਼ਨਾਨ ਕੀਤਾ, ਸਾਡੇ ਤ੍ਰੈ ਮਨ ਦੇਹੀ ਜਿਹੜੀ ਸੀ ਧੋਤੀ ਗਈ। ਤੇ ਬੁੱਲਾ ਕਹਿੰਦਾ ਬੁੱਲਿਆ ਉਹ ਬੰਦਿਆ ਜਿੱਥੇ ਰਹੋ ਜੇ ਸਵੇਰੇ ਸ਼ਾਮ ਦੇਹੀ ਨੂੰ ਧੋਣਾ ਹੈ ਨਾ, ਉੱਥੇ ਦਿਲ ਦਾ ਟੁਕੜਾ ਵੀ ਧੋ ਲਿਆ ਕਰ, ਕਿਉਂਕਿ ਤਨ ਧੋਤੇ ਤੇ ਰੱਬ ਨੇ ਨਹੀਂ ਉਹ ਮਿਲਣਾ। ਜਿਸ ਦਿਨ ਦਿਲ ਧੋਤਾ ਗਿਆ, ਮਨ ਧੋਤਾ ਗਿਆ, ਉਸੇ ਦਿਨ ਰੱਬ ਨੇ ਮਿਲਣਾ। ਤੇ ਕਬੀਰ ਸਾਹਿਬ ਕਹਿਣ ਲੱਗੇ ਮੈਂ ਰੱਬ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਨਹੀਂ ਲੱਭਿਆ। ਫਿਰ ਕਹਿਣ ਲੱਗੇ ਫਿਰ ਕੀ ਕੀਤਾ। ਕਹਿਣ ਲੱਗੇ ਫਿਰ ਮੈਂ ਆਖਿਆ ਮੈਂ ਆਪਣੇ ਮਨ ਨੂੰ ਇੱਕ ਵਾਰੀ ਧੋ ਕੇ ਵੇਖ ਲਵਾਂ, ਮਨ ਸਾਫ ਕਰ ਲਵਾਂ। ਤੇ ਪੁੱਛਿਆ ਜੀ ਫਿਰ। ਕਹਿਣ ਲੱਗੇ ਜਦੋਂ ਮਨ ਨੂੰ ਧੋਤਾ ਨਾ, ਮੈਂ ਦਿਲ ਦਾ ਟੁਕੜਾ ਧੋ ਲਿਆ, ਤੇ ਫਿਰ ਰੱਬ ਨਹੀਂ ਲੱਭਾ, ਰੱਬ ਮੈਨੂੰ ਲੱਭਦਾ ਫਿਰਦਾ ਸੀ, ਪਿੱਛੇ ਪਿੱਛੇ ਰੱਬ ਲੱਗਾ ਫਿਰਦਾ ਸੀ। ਕਬੀਰ ਕਿੱਥੇ ਆ, ਉਹਨੇ ਆਪਣੇ ਦਿਲ ਦਾ ਟੁਕੜਾ ਧੋ ਲਿਆ, ਮਨ ਨੂੰ ਧੋ ਲਿਆ, ਹੁਣ ਮੈਂ ਉਹਦੇ ਮਨ ਵਿੱਚ ਹੀ ਨਿਵਾਸ ਕਰ ਲੈਣਾ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਪਰਮਾਤਮਾ ਆਵਾਜ਼ਾਂ ਮਾਰਦਾ ਕਬੀਰ ਮੈਂ ਤੇਰੇ ਮਨ ਵਿੱਚ ਨਿਵਾਸ ਕਰਨਾ, ਕਿਉਂਕਿ ਤੇ ਆਪਣੇ ਮਨ ਦੇ ਟੁਕੜੇ ਨੂੰ ਧੋ ਲੈ। ਇਹ ਹੈ ਜਨ, ਇਹੋ ਜਿਹਾ ਹਰੀ ਦਾ ਜਨ ਮਿਲੇ ਗੁਰਮੁਖੋ, ਉਹ ਜੁੜਿਆ ਹੋਵੇ ਤੇ ਜਿਹੜਾ ਉਹਦੀ ਸੰਗਤ ਕਰਦਾ ਹੈ ਨਾ ਉਹ ਵੀ ਜੁੜ ਜਾਂਦਾ। ਜੇਠ ਮਹੀਨੇ ਦੀ ਸੰਗਰਾਂਦ ਆਪਾਂ ਪਿਛਲੇ ਹਫ਼ਤੇ ਮਨਾਏ, ਉਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਹਿਲੀ ਪੰਕਤੀ ਵਿੱਚ ਇਹ ਬਚਨ ਕਹਿਣ, ਹਰ ਜੇਠ ਜੁੜੰਦਾ ਲੋੜੀ। ਬੰਦਿਆ ਜੇਠ ਦਾ ਮਹੀਨਾ ਹੈ, ਉਸ ਹਰੀ ਪਰਮਾਤਮਾ ਜਿਹੜਾ ਵੱਡਾ ਹਰੀ ਹੈ ਉਹਦੇ ਚਰਨਾਂ ਨਾਲ ਜੁੜ ਜਾ, ਕਿਉਂਕਿ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਅੰਦਰ ਖੇੜਾ, ਜਿਹੜੇ ਆਪਣੇ ਮੂਲ ਤੋਂ ਟੁੱਟ ਜਾਂਦੇ ਨੇ ਨਾ ਉਹਨਾਂ ਦੇ ਅੰਦਰ ਖੇੜਾ ਨਹੀਂ ਰਹਿੰਦਾ। ਜਿੰਨੀ ਦੇਰ ਤੱਕ ਫੁੱਲ ਟਾਹਣੀ ਨਾਲ ਲੱਗਾ ਹੁੰਦਾ ਹੈ ਨਾ ਉਹਦੇ ਅੰਦਰ ਖੇੜਾ, ਉਹਦਾ ਸੁਹੱਪਣ ਕਾਇਮ ਹੈ,
ਉਹਦੀ ਸੁਗੰਧੀ ਕਾਇਮ ਹੈ। ਤੁਸੀਂ ਫੁੱਲ ਨੂੰ ਟਾਹਣੀ ਨਾਲ ਤੋੜ ਕੇ ਲਏ ਹੋ, ਆਪਣੇ ਘਰ ਦੇ ਵਿੱਚ ਗਮਲੇ ਵਿੱਚ ਪਾ ਕੇ ਰੱਖੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜ੍ਹੀ ਬਹੁਤੀ ਖੁਸ਼ਬੂ ਆਉਂਦੀ ਰਹੇਗੀ, ਉਹਦਾ ਸਹਿਪਣ ਕਾਇਮ ਰਹੇਗਾ। ਬਸ ਸ਼ਾਮ ਪੈਣ ਦੀ ਡੇਰ ਹੈ, ਉਸੇ ਵੇਲੇ ਉਹ ਕਮਲਾਉਣਾ ਸ਼ੁਰੂ ਹੋ ਜਾਏਗਾ, ਕਮਲਾ ਜਾਏਗਾ, ਉਹਦੀ ਸੁੰਦਰਤਾ ਖਤਮ ਹੋ ਜਾਏ, ਉਹਦੀ ਸੁਗੰਧੀ ਸਭ ਕੁਝ ਖਤਮ ਹੋ ਜਾਏਗੀ। ਕਾਰਨ ਪਤਾ ਕੀ ਸੀ? ਕਿਉਂਕਿ ਆਪਣੇ ਮੁੱਢ ਨਾਲੋਂ ਟੁੱਟ ਗਿਆ ਸੀ। ਜਿੰਨੀ ਦੇਰ ਤੱਕ ਜੁੜਿਆ ਸੀ ਖੇੜਾ ਵਿੱਚ ਸੀ, ਟੁੱਟਣ ਕਰਕੇ ਖੇੜਾ ਸਭ ਖਤਮ ਹੋ ਗਿਆ। ਅਭੀ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਨਾ, ਦਰਖਤਾਂ ਦੇ ਪੱਤੇ ਕਿੰਨੇ ਸੋਹਣੇ ਹਰੇ ਹਰੇ ਸੀ ਸਿਆਲ ਦੇ ਵਿੱਚ, ਜਦੋਂ ਠੰਡਾ ਮੌਸਮ, ਸੂਰਜ ਦੀ ਤਪਸ਼ ਪਈ, ਇਹੜੇ ਪੱਤੇ ਸੀ ਨਾ ਗਰਮੀ ਦੇ ਕਰਕੇ ਆਪਣੇ ਟਾਹਣੀ ਨਾਲ ਟੁੱਟ ਗਏ, ਮੂਲ ਨਾਲ। ਇਹਨਾਂ ਦਾ ਮੁੱਢ ਕੀ ਸੀ? ਮੁੱਢ ਦਰਖਤ ਹੀ ਹੈ ਨਾ ਇਹਨਾਂ ਦਾ, ਜਿੱਥੋਂ ਇਹਨਾਂ ਨੂੰ ਪਾਣੀ ਮਿਲਦਾ ਸੀ, ਖੁਰਾਕ ਮਿਲਦੀ ਸੀ। ਜਦੋਂ ਇਹ ਦਰਖਤ ਨਾਲੋਂ ਟੁੱਟ ਗਏ, ਧਰਤੀ ਤੇ ਡਿੱਗ ਪਏ, ਤੇ ਟੁੱਟਿਆਂ ਦੀ ਤੁਸੀਂ ਹਾਲਤ ਵੇਖਦੇ ਹੋ, ਬਿਲਕੁਲ ਐ ਸੁੱਕ ਸੜ ਜਾਂਦਾ, ਰੁਲਦਾ ਫਿਰਦਾ, ਕਦੀ ਕਿਤੇ ਕਦੀ ਕਿਤੇ ਹਵਾ ਉਡਾ ਕੇ ਲੈ ਜਾਂਦਾ। ਕਿਉਂਕਿ ਟੁੱਟੇ ਹੋਇਆਂ ਦਾ ਬੜੀ ਬੇਕਦਰੀ ਹੁੰਦੀ ਹੈ, ਜੁੜੇ ਹੋਇਆਂ ਦੀ ਕਦਰ ਪੈਂਦੀ ਜੇ ਗੁਰਮੁਖ। ਜਿਹੜੇ ਜੁੜ ਜਾਂਦੇ ਨੇ ਨਾ ਆਪਣੇ ਮੂਲ ਦੇ ਨਾਲ, ਉਹਨਾਂ ਨੂੰ ਰੱਬ ਰੁਲਣ ਨਹੀਂ ਜੇ ਦਿੰਦਾ, ਉਹਨਾਂ ਤੇ ਕਦੀ ਸੋਕਾ ਨਹੀਂ ਜੇ ਆਉਂਦਾ, ਉਹਨਾਂ ਦੇ ਅੰਦਰ ਹਰਿਆਲੀ ਰਹਿੰਦੀ, ਖੁਸ਼ਬੂ ਰਹਿੰਦੀ। ਮਹਾਰਾਜ ਕਹਿਣ ਲੱਗੇ, ਜੇ ਜੁੜਨਾ ਹੀ ਨਾ ਤੇ ਦੁਨੀਆਂ ਨਾਲ ਨਾ ਜੁੜ, ਸੰਸਾਰ ਨਾਲ ਨਾ ਜੁੜ। ਸੰਸਾਰ ਨਾਲ ਜੁੜੇਗਾ ਪੱਲੇ ਕੁਝ ਨਹੀਂ ਹੋ ਪੈਣਾ, ਨਿਰੰਕਾਰ ਨਾਲ ਜੁੜ ਜਾਏਗਾ, ਰੱਬ ਨਾਲ ਜੁੜ ਜਾਏਗਾ, ਸਾਰਾ ਕੁਝ ਪੱਲੇ ਪੈ ਜਾਏਗਾ, ਸਾਰਾ ਕੁਝ ਮਿਲ ਜਾਏਗਾ। ਕੀ ਮਿਲ ਜਾਏਗਾ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟ। ਜਦੋਂ ਜੁੜ ਜਾਵਾਂਗੇ ਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਾ। ਜਦੋਂ ਜੁੜ ਜਾਵਾਂਗੇ, ਛੋਟੀ ਜਿਹੀ ਉਦਾਹਰਨ ਦੇ ਦਿਆਂ, ਵੇਖੋ ਸੰਸਾਰ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਜੋ ਵੀ ਕੁਝ ਪਰਮਾਤਮਾ ਨੇ ਪੈਦਾ ਕੀਤਾ ਨਾ, ਹਰੇਕ ਚੀਜ਼ ਆਪਣੇ ਅਸਲੇ ਨਾਲ ਜੁੜਨਾ

ਕਹਿਣ ਲੱਗੇ ਠੀਕ ਹੈ ਭਾਵੇਂ ਮੈਂ ਧਰਤੀ ਤੇ ਬੈਠੀ ਹਾਂ, ਬਲ ਧਰਤੀ ਤੇ ਰਹੀ ਹਾਂ, ਪਰ ਮੇਰਾ ਮੂਲ ਪਤਾ ਕੀ ਹੈ? ਸੂਰਜ ਹੈ, ਤੇ ਸੂਰਜ ਪਤਾ ਕਿੱਥੇ? ਆਕਾਸ਼ ਵਿੱਚ ਉੱਪਰ ਵੱਲ ਹੈ। ਕਹਿਣ ਲੱਗੀ ਮੈਂ ਚਾਹੁੰਦੀ ਹਾਂ ਭਾਵੇਂ ਮੈਂ ਧਰਤੀ ਤੇ ਬਲ ਰਹੀ ਹਾਂ, ਪਰ ਮੈਂ ਆਪਣੇ ਮੂਲ ਦੇ ਵਿੱਚ ਮੁੱਢ ਵਿੱਚ ਜਾ ਕੇ ਸਮਾ ਜਾਵਾਂ, ਇਸ ਕਰਕੇ ਮੈਂ ਉੱਪਰ ਵੱਲ ਸੂਰਜ ਵੱਲ ਉੱਠ ਰਹੀ। ਕਦੇ ਤੁਸੀਂ ਮੋਮਬੱਤੀ ਨੂੰ ਬਾਲ ਕੇ ਰੱਖਦੇ ਹੋ, ਜੇ ਸਿੱਧੀ ਬਾਲ ਕੇ ਰੱਖਦੇ ਤੇ ਲਾਟ ਉਹਦੀ ਸਿੱਧੀ ਜਾਏ, ਉਹਨੂੰ ਤੁਸੀਂ ਟੇਢੀ ਕਰਕੇ ਰੱਖਦੇ ਹੋ। ਜਦੋਂ ਟੇਢੀ ਕਰਕੇ ਧਰਤੀ ਤੇ ਲੰਮੀ ਪਾ ਦਾਂਗੇ ਨਾ ਮੋਮਬੱਤੀ ਨੂੰ, ਹੈਰਾਨਗੀ ਦੀ ਗੱਲ, ਬਿਲਕੁਲ ਟੇਢੀ ਪਈ ਏ, ਲੰਮੀ ਪੈ ਗਈ ਧਰਤੀ ਤੇ, ਪਰ ਉਹਦੀ ਲਾਟ ਜਿਹੜੀ ਨਾ ਉਹ ਟੇਢੀ ਨਹੀਂ ਹੋਵੇਗੀ, ਸਿੱਧੀ ਆਕਾਸ਼ ਵੱਲ ਉੱਠੇ, ਕਿਉਂਕਿ ਉਹਦਾ ਸੋਮਾ ਹੀ ਆਕਾਸ਼ ਵਿੱਚ। ਕਦੀ ਆਪਾਂ ਚੁੱਲ੍ਹਿਆਂ ਦੇ ਵਿੱਚ ਅੱਗਾਂ ਬਾਲਦੇ ਸੀ ਪਿੰਡਾਂ ਦੇ ਵਿੱਚ, ਚਲੋ ਹੁਣ ਤੇ ਜ਼ਮਾਨਾ ਹੀ ਬਦਲ ਗਿਆ, ਸਮਾਂ ਬਦਲ ਗਿਆ, ਟੈਕਨੋਲੋਜੀ ਇਹੋ ਜਿਹੀ ਆ ਗਈ। ਪਹਿਲਾਂ ਚੁੱਲ੍ਹਿਆਂ ਦੀ ਅੱਗ ਤੇ ਰੋਟੀ ਬਣਦੀ ਸੀ, ਫਿਰ ਸਟੋਵ ਆ ਗਏ, ਫਿਰ ਸਿਲੰਡਰ ਆ ਗਏ, ਹੁਣ ਇਲੈਕਟ੍ਰੋਨਿਕ ਚੁੱਲ੍ਹੇ ਆ ਗਏ ਨੇ। ਨਾ ਇਹਨਾਂ ਦੀ ਆਵਾਜ਼ ਆਉਂਦੀ ਹੈ, ਨਾ ਇਹਨਾਂ ਦਾ ਧੂੰਆਂ ਨਿਕਲਦਾ, ਪਤਾ ਨਹੀਂ ਲੱਗਦਾ, ਬੰਦਾ ਘਰ ਵਿੱਚ ਬੈਠੇ ਬੜੇ ਆਰਾਮ ਦੇ ਨਾਲ ਸਭ ਕੁਝ ਕਰ ਲੈਂਦਾ। ਜਦੋਂ ਚੁੱਲ੍ਹਿਆਂ ਦੀ ਅੱਗ ਬਾਲਦੇ ਸਨ, ਚੁੱਲ੍ਹੇ ਦੀ ਅੱਗ ਬਲ ਰਹੀ, ਉਹ ਵੀ ਆਕਾਸ਼ ਵੱਲ ਉੱਠਦੀ, ਕਿਉਂਕਿ ਉਹ ਕਹਿੰਦੀ ਵੀ ਮੈਂ ਧਰਤੀ ਤੇ ਬਲ ਰਹੀ, ਪਰ ਮੈਂ ਰਹਿਣਾ ਧਰਤੀ ਤੇ ਨਹੀਂ, ਮੇਰਾ ਸੋਮਾ, ਮੇਰਾ ਮੁੱਢ ਆਕਾਸ਼ ਵਿੱਚ, ਸੂਰਜ ਮੈਂ ਉਹਦੇ ਵਿੱਚ ਭੇਦ ਹੋਣਾ। ਇੱਕ ਪਾਣੀ ਦੀ ਉਦਾਹਰਣ ਦਿੱਤੀ ਪ੍ਰਿੰਸੀਪਲ ਗੰਗਾ ਸਿੰਘ, ਉਹ ਕਹਿਣ ਲੱਗੇ ਵੀ ਜਿਹੜਾ ਪਾਣੀ ਹੈ ਨਾ, ਉਹਨੂੰ ਜਦੋਂ ਆਪਾਂ ਟੈਂਕੀ ਬਣਾਉਂਦੇ ਹਾਂ ਇੰਡੀਆ ਦੇ ਵਿੱਚ, ਤੇ ਵੇਖਦੇ ਹਾਂ ਵੀ ਘੱਟੋ ਘੱਟ 400-500 ਫੁੱਟ ਉੱਪਰ ਟੈਂਕੀ ਹੈ, ਸਾਡੇ ਮਕਾਨ ਦੀਆਂ ਛੱਤਾਂ ਦੇ ਉੱਤੇ ਟੈਂਕੀਆਂ ਹਨ, ਮੋਟਰ ਦੇ ਨਾਲ ਪ੍ਰੈਸ਼ਰ ਦੇ ਨਾਲ ਅਸੀਂ ਪਾਣੀ ਉੱਪਰ ਵੱਲ ਲੈ ਕੇ ਜਾਂਦੇ, ਪਰ ਜਦੋਂ ਤੁਸੀਂ ਇੰਨੀ ਉੱਚੀ ਲੈ ਜਾ ਕੇ ਉਸ ਟੈਂਕੀ ਦੇ ਵਿੱਚੋਂ ਨਾਲ ਨੂੰ ਖੋਲੋਗੇ ਨਾ, ਉਹ ਪਾਣੀ ਤਾਂ ਵੱਲ ਨਹੀਂ ਜਾਏਗਾ, ਸਾਰਾ ਧਰਤੀ ਤੇ ਡਿੱਗੀ ਜਾਏਗਾ। ਫੁਹਾਰੇ ਕਿੰਨੇ ਪ੍ਰੈਸ਼ਰ ਦੇ ਨਾਲ ਉੱਪਰ ਵੱਲ ਉੱਠਦੇ ਨੇ, ਪਰ ਫਿਰ ਉੱਚੇ ਉੱਠਣ ਤੋਂ ਬਾਅਦ ਉਹ ਫਿਰ ਧਰਤੀ ਤੇ ਡਿੱਗੀ ਆਉਂਦੇ। ਤੇ ਪੁੱਛਿਆ ਸੀ ਪਾਣੀ ਨੂੰ, ਕਹਿਣ ਲੱਗੇ ਇੰਨਾ ਉੱਚਾ ਤੈਨੂੰ ਲੈ ਕੇ ਗਏ ਆ, 300-400 ਫੁੱਟ ਉੱਚਾ ਲੈ ਕੇ ਗਏ ਆ, ਤੂੰ ਫਿਰ ਧਰਤੀ ਦੇ ਥੱਲੇ ਕਿਉਂ ਆਈ ਜਾਂਦਾ? ਤੇ ਪਾਣੀ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਮੈਨੂੰ ਜਿੰਨਾ ਮਰਜ਼ੀ ਉੱਚਾ ਲੈ ਜਾ, ਪਰ ਜਦੋਂ ਤੂੰ ਮੈਨੂੰ ਖੋਲੇਂਗਾ ਨਾ, ਮੈਂ ਧਰਤੀ ਵੱਲ ਆਵਾਂਗਾ, ਕਿਉਂਕਿ ਮੇਰਾ ਸੋਮਾ, ਮੇਰਾ ਮੁੱਢ ਧਰਤੀ ਤੇ ਹੈ, ਮੇਰਾ ਮੁੱਢ ਹੈ ਸਮੁੰਦਰ, ਤੇ ਮੈਂ ਸਮੁੰਦਰ ਵੱਲ ਹੀ ਆਵਾਂਗਾ, ਜਿੱਥੇ ਤੱਕ ਤੂੰ ਮੈਨੂੰ ਮਰਜ਼ੀ ਲੈ ਜਾ। ਉਹ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਉਹ ਸਿੱਖਾ ਬੰਦਿਆ, ਇਹਨਾਂ ਕੋਲੋਂ ਕੁਝ ਸਿੱਖ ਲਾ, ਅੱਗ ਧਰਤੀ ਤੇ ਬਲਦੀ ਏ, ਪਰ ਉੱਠਦੀ ਆਕਾਸ਼ ਵਾਲੇ, ਪਾਣੀ ਨੂੰ ਉੱਤੇ ਲਿਜਾ ਕੇ ਖੋਲੋ, ਉਹ ਧਰਤੀ ਵੱਲ ਆਉਂਦਾ ਹੈ। ਉਹ ਕਹਿੰਦਾ ਮੈਂ ਆਪਣੇ ਮੁੱਢ ਵਿੱਚ ਲੀਨ ਹੋਣਾ, ਮੈਂ ਆਪਣੇ ਮੂਲ ਵਿੱਚ ਸਮਾ ਜਾਣਾ। ਕਹਿਣ ਲੱਗੇ ਬੰਦਿਆ, ਘੱਟੋ ਘੱਟ ਤੂੰ ਵੀ ਆਪਣੇ ਅੰਦਰ ਝਾਤੀ ਮਾਰਿਆ ਕਰ, ਤੇਰਾ ਮੁੱਢ ਹੈ ਪਰਮਾਤਮਾ, ਤੇਰਾ ਮੂਲ ਹੈ ਵਾਹਿਗੁਰੂ, ਕਦੇ ਤੂੰ ਵੀ ਸੋਚ ਲਿਆ ਕਰ ਵੀ ਮੇਰਾ ਵੀ ਉਸ ਪਰਮਾਤਮਾ ਦੇ ਬਿਨਾਂ ਕੋਈ ਗੁਜ਼ਾਰਾ ਨਹੀਂ, ਮੈਂ ਵੀ ਉਹਦੇ ਵਿੱਚ ਹੀ ਜੁੜਨਾ। ਪਵਣੇ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਏ। ਹੁਣ ਵੇਖੋ, ਬੰਦਾ 80 ਵਰੇ ਦਾ ਹੋ ਗਿਆ, 90 ਵਰੇ ਦਾ ਹੋ ਗਿਆ, ਰੱਬ ਨਾ ਕਰੇ ਜਿਸ ਦਿਨ ਮੌਤ ਆਉਂਦੀ ਹੈ ਨਾ, ਤੇ ਬੰਦੇ ਦੀ ਬੋਡੀ ਦਾ ਸੰਸਕਾਰ ਕੀਤਾ ਜਾਣਾ, ਸਾਡੀ ਆ ਸਰੀਰ ਦੀ ਮਿੱਟੀ ਮਿੱਟੀ ਵਿੱਚ ਮਿਲ ਗਏ, ਹਵਾ ਹਵਾ ਵਿੱਚ ਮਿਲ ਗਏ, ਪਾਣੀ ਪਾਣੀ ਵਿੱਚ ਮਿਲ ਗਿਆ, ਅੱਗ ਅੱਗ ਵਿੱਚ ਮਿਲ ਗਈ। ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਬੰਦਿਆ ਆ 5 ਤੱਤਾਂ ਦਾ ਤੇਰਾ ਸਰੀਰ ਬਣਿਆ ਸੀ। ਕਹਿਣ ਲੱਗੇ 90 ਵਰੇ ਤੇਰੇ ਨਾਲ ਰਹੇ ਨੇ ਇਹ 5 ਤੱਤ, ਜਿਸ ਦਿਨ ਤੇਰਾ ਸਰੀਰ ਬਿਣਸਿਆ ਮੌਤ ਹੋਈ, ਇਹ ਤੇ 5 ਤੱਤ ਆਪਣੇ ਅਸਲੇ ਵਿੱਚ ਮਿਲ ਗਏ ਨੇ, ਪਾਣੀ ਪਾਣੀ ਵਿੱਚ ਮਿਲ ਗਿਆ, ਮਿੱਟੀ ਮਿੱਟੀ ਵਿੱਚ ਮਿਲ ਗਈ, ਹਵਾ ਹਵਾ ਵਿੱਚ ਮਿਲ ਗਈ, ਅੱਗ ਅੱਗ ਵਿੱਚ ਮਿਲ ਗਈ, ਪਰ ਕਹਿਣ ਲੱਗੇ ਤੇਰੀ ਆਤਮਾ ਕਦੀ ਪਰਮਾਤਮਾ ਵਿੱਚ ਨਹੀਂ ਮਿਲੀ। ਫਿਰ ਵਿਚਾਰੀ 84 ਦੇ ਗੇੜ ਵਿੱਚ ਘੁੰਮਦੀ, ਕਦੀ ਧਿਆਨ ਦਿਆ ਕਰ ਵੀ ਮੈਂ ਸੰਸਾਰ ਵਿੱਚ ਆਇਆ ਹੈ, ਜੇ ਇਹ ਤੱਤ ਜੁੜ ਰਹੇ ਨੇ ਆਪਣੇ ਅਸਲੇ ਨਾਲ ਤਾਂ ਮੈਂ ਵੀ ਜੁੜਾਂ। ਬਸ ਉਹ ਹੀ ਬਚਨ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਮੈਂ ਬਤਨ ਚੇਤੇ ਕਰਾਂ, ਉਹ ਵੀ ਕਹਿੰਦੇ ਨੇ ਰੱਬ ਜੀ ਕੋਈ ਪਿਆਰਾ ਮਿਲੇ ਤੇ ਮੈਂ ਮੈਨੂੰ ਤੇਰੇ ਤੱਕ ਪਹੁੰਚਾ ਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕਹਿਤਾ ਏ, ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਏ। ਕੋਈ ਤੇਰਾ ਪਿਆਰਾ ਮਿਲੇ, ਕੋਈ ਜਨ ਮਿਲੇ, ਉਹ ਮੈਨੂੰ ਤੇਰੇ ਨਾਲ ਜੋੜ ਦੇ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਨ ਕਹਿੰਦੇ ਪਏ ਨੇ, ਕੋਈ ਜਨ ਹਰ ਸਿਓ ਦੇਵੇ ਜਰ, ਕੋਈ ਹਰੀ ਦਾ ਜਨ ਮਿਲੇ ਜਿਹੜਾ ਆਪ ਜੁੜਿਆ ਹੋਵੇ, ਮੈਨੂੰ ਵੀ ਤੇਰੇ ਚਰਨਾਂ ਨਾਲ ਜੁੜਦਾ, ਕਿਉਂਕਿ ਜਦੋਂ ਮੈਂ ਜੁੜ ਜਾਵਾਂਗਾ ਤੇ ਮੇਰਾ 84

ਗੇੜ ਖਤਮ ਹੋ ਜਾਏ। ਵੇਖੋ ਜਿਹੜੇ ਆਪ ਜੁੜੇ ਨੇ ਨਾ ਉਹ ਹੀ ਕਿਸੇ ਨੂੰ ਜੋੜ ਸਕਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਸਿੱਖ ਨੂੰ ਭੇਜਿਆ ਸੀ ਲਾਹੌਰ ਦੀ ਧਰਤੀ ਤੇ, ਉਹਦਾ ਨਾਮ ਸੀ ਭਾਈ ਭਗੀਰਥ। ਉਹਨੂੰ ਭੇਜਿਆ ਸੀ, ਕਹਿਣ ਲੱਗੇ ਲਾਹੌਰ ਜਾਓ, ਉੱਥੇ ਤੁਸੀਂ ਭਾਈ ਮਰਦਾਨੇ ਦੀ ਧੀ ਦੀ ਸ਼ਾਦੀ ਕਰਨੀ ਹੈ, ਆਪਾਂ ਉੱਥੋਂ ਚੂੜਾ ਲੈ ਕੇ ਆਉਣਾ, ਹੋਰ ਸਾਜੋ ਸਮਾਨ ਲੈ ਕੇ ਆਉਣਾ। ਜਿਹੜਾ ਜੁੜਿਆ ਹੋਇਆ ਕਿਸੇ ਨੂੰ ਕਿਵੇਂ ਜੋੜ ਸਕਦਾ। ਜਿਸ ਵੇਲੇ ਲਾਹੌਰ ਗਿਆ ਹੈ ਨਾ, ਉੱਥੇ ਜਾ ਕੇ ਇੱਕ ਦੁਕਾਨਦਾਰ ਤੇ ਗਿਆ, ਉਹ ਦੁਕਾਨ ਸੀ ਭਾਈ ਮਨਸੁਖ ਦੀ। ਜਿਸ ਵੇਲੇ ਇਹ ਸੱਜਣ ਮਹਾਰਾਜ ਜੀ ਦਾ ਸਿੱਖ ਗਿਆ ਹੈ, ਉਹਨੂੰ ਜਾ ਕੇ ਕਹਿਣ ਲੱਗਾ ਵੀ ਇੱਕ ਤਾਂ ਮੈਨੂੰ ਚੂੜਾ ਚਾਹੀਦਾ, ਕੋਈ ਹੋਰ ਵਿਆਹ ਵਾਲੇ ਵਸਤਰ ਚਾਹੀਦੇ ਨੇ, ਮੈਨੂੰ ਛੇਤੀ ਦੇ, ਕਿਉਂਕਿ ਮੇਰੇ ਗੁਰੂ ਨੇ ਕਿਹਾ ਹੈ ਵੀ ਇੱਕ ਰਾਤ ਤੋਂ ਜ਼ਿਆਦਾ ਉੱਥੇ ਨਹੀਂ ਰੱਖਣਾ, ਅਗਲੇ ਦਿਨ ਵਾਪਸ ਸਾਡੇ ਕੋਲ ਆਉਣਾ। ਉਹ ਕਹਿਣ ਲੱਗਾ ਛੱਡ ਕਿਹੜੇ ਗੁਰੂ ਦੀਆਂ ਗੱਲਾਂ ਕਰਦਾ, ਜੇ ਸਮਾਨ ਲੈਣਾ ਤੇ ਘੱਟੋ ਘੱਟ ਇੱਕ ਹਫ਼ਤਾ ਰੁਕਣਾ ਪਏਗਾ, ਕਿਉਂਕਿ ਅੱਜ ਵਰਗਾ ਸਮਾਂ ਨਹੀਂ ਨਾ ਵੀ ਜਿਹੜਾ ਬਾਜ਼ਾਰ ਵਿੱਚ ਜਾਓ ਰੈਡੀਮੇਡ ਸਮਾਨ ਤਿਆਰ ਨਹੀਂ, ਉਦੋਂ ਬਣਾਇਆ ਜਾਂਦਾ ਸੀ ਆਰਡਰ ਦੇ। ਕਹਿਣ ਲੱਗੇ ਵੀ ਘੱਟੋ ਘੱਟ ਇੱਕ ਹਫ਼ਤਾ ਲੱਗੇਗਾ, ਅੱਜ ਤੂੰ ਮੈਨੂੰ ਦੱਸ ਕਿਹੜੇ ਨਾਪ ਦਾ ਚੂੜਾ ਬਣਾਉਣਾ, ਉਹਨੂੰ ਮੈਂ ਬਣਾਵਾਂਗਾ, ਇੱਕ ਹਫ਼ਤਾ ਲਾ ਜਾ। ਉਹ ਕਹਿਣ ਲੱਗੇ ਨਹੀਂ, ਮੇਰੇ ਗੁਰੂ ਦਾ ਹੁਕਮ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕ। ਉਹ ਕਹਿਣ ਲੱਗਾ ਵੀ ਕਿਹੜਾ ਤੇਰਾ ਗੁਰੂ? ਕਹਿਣ ਲੱਗੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਕਿੱਥੇ ਨੇ? ਕਹਿਣ ਲੱਗੇ ਸੁਲਤਾਨਪੁਰ ਸਾਹਿਬ ਤਰਦੇ। ਉਹ ਕਹਿਣ ਲੱਗੇ ਵੀ ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਆਪਣੇ ਗੁਰੂ ਦੇ ਇੰਨੇ ਹੁਕਮ ਵਿੱਚ ਜੁੜੇ ਵੀ ਜੋ ਗੁਰੂ ਨੇ ਕਹਿ ਦਿੱਤਾ ਮੈਂ ਉਹੀ ਕਰਾਂਗਾ। ਕਹਿਣ ਲੱਗੇ ਬਿਲਕੁਲ। ਸਾਡੇ ਇਤਿਹਾਸਕਾਰਾਂ ਨੇ ਲਿਖਿਆ ਭਾਈ ਮਾਨਸੋ ਕਹਿਣ ਲੱਗਾ ਵੀ ਚੱਲ ਇੰਜ ਕਰਦੇ ਹਾਂ, ਜੇ ਤੂੰ ਆਪਣੇ ਗੁਰੂ ਦਾ ਹੁਕਮ ਵਜਾਉਣਾ ਤੇ ਜਿੱਥੇ ਘਵਤਾ ਲੱਗਣਾ ਸੀ ਉਹ ਚੱਲ ਮੈਂ ਛੱਡ ਦੇਣਾ, ਮੈਂ ਆਪਣੀ ਧੀ ਵਾਸਤੇ ਇਹ ਸਾਰਾ ਕੁਝ ਤਿਆਰ ਕੀਤਾ ਸੀ, ਚੂੜਾ ਤੇ ਹੋਰ ਵਿਆਹ ਵਾਲੇ ਵਸਤਰ ਉਹਨੇ ਹੀ ਤੈਨੂੰ ਦੇ ਦੇਣਾ। ਕਹਿਣ ਲੱਗਾ ਕਿ ਇੱਕ ਵਾਰੀ ਆਪਣੇ ਗੁਰੂ ਦੇ ਦਰਸ਼ਨ ਕਰਾਂ ਮੈਂ, ਜਿਹਦੇ ਵਾਸਤੇ ਤੂੰ ਇੰਨਾ ਕੁਝ ਕੁਰਬਾਨ ਹੋਣ ਵਾਸਤੇ ਤਿਆਰ। ਕਹਿਣ ਲੱਗਾ ਵੀ ਚੱਲ। ਉਹ ਭਾਈ ਮਾਨਸੋ ਜਿਹੜਾ ਬੜਾ ਵੱਡਾ ਵਪਾਰੀ ਸੀ, ਦੁਨੀਆਂ ਨਾਲ ਜੁੜਿਆ ਹੋਇਆ ਪਰ ਦੀਨ ਨਾਲ ਨਹੀਂ ਸੀ ਜੁੜਿਆ, ਅਗਲੇ ਦਿਨ ਭਾਈ ਮਰਦਾਨੇ ਨੂੰ ਸਮਾਨ ਦਿੱਤਾ, ਤੁਰ ਪਏ ਨਾਲ। ਰਸਤੇ ਵਿੱਚ ਤੁਰਦਿਆਂ ਤੁਰਦਿਆਂ ਉਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਇਸ ਸਿੱਖ ਦੇ ਕਹਿਣੇ ਤੇ ਮੈਂ ਆ ਤੇ ਗਿਆ ਹੈ, ਪਤਾ ਨਹੀਂ ਗੁਰੂ ਇਹਦਾ ਕਾਬਲ ਹੈ ਕਿ ਨਹੀਂ। ਉਹਨੇ ਇੰਨੇ ਹੀ ਮਨ ਵਿੱਚ ਸੋਚਿਆ ਸੀ। ਕਹਿਣ ਲੱਗੇ ਵੀ ਜੇ ਤੇਰਾ ਵਾਕਿਆ ਗੁਰੂ ਕਾਬਲ ਹੈ, ਮਹਾਨ ਹੈ, ਤੇ ਜੇ ਮੈਨੂੰ ਮੇਰਾ ਨਾਮ ਲੈ ਕੇ ਆਵਾਜ਼ ਮਾਰੇਗਾ ਤਾਂ ਮੈਂ ਤਾਂ ਉਹਦੇ ਚਰਨਾਂ ਵਿੱਚ ਝੁਕਾਂਗਾ। ਵੇਖ ਲੈਣਾ ਵੀ ਜੇ ਗੁਰੂ ਕੋ ਕਰਾਮਾਤ ਹੋਏਗੀ ਤੇ ਝੁਕ ਜਾਵਾਂਗਾ, ਨਹੀਂ ਤੇ ਵਾਪਸ ਆ ਜਾਵਾਂ। ਕੀ ਮੈਂ ਸਮਾਂ ਬਰਬਾਦ ਕਰਨਾ? ਵਪਾਰੀ ਬੰਦਾ, ਇਹ ਤੇ ਵਿਹਲੇ ਲੋਕ ਨੇ। ਜਦੋਂ ਇਹੋ ਜਿਹੀ ਵਿਚਾਰ ਚੱਲੇ, ਸੁਲਤਾਨਪੁਰ ਸਾਹਿਬ ਪਹੁੰਚੇ ਨੇ ਇਸ ਸਿੱਖ ਦੇ ਨਾਲ ਭਾਈ ਮਨਸੁਖ। ਹਲੇ ਹਵੇਲੀ ਦੇ ਅੰਦਰ ਕਦਮ ਰੱਖਿਆ, ਮੇਰੇ ਸਾਹਮਣੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਰਾਜ, ਤੇ ਉਹ ਗੁਰੂ ਕਾਹਦਾ ਹੋਇਆ ਜਿਹੜਾ ਸਿੱਖ ਦੇ ਅੰਦਰ ਨੂੰ ਨਾ ਪੜ ਸਕੇ? ਭਾਈ ਮਨਸੁਖ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ, ਹਲੇ ਨੇ ਅੰਦਰ ਕਦਮ ਰੱਖਿਆ, ਸਾਹਮਣੇ ਮੇਰਾ ਦੀਨ ਦੁਨੀਆਂ ਦਾ ਮਾਲਕ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਕਹਿਣ ਲੱਗੇ ਆ ਭਾਈ ਮਨਸੁਖ ਆ ਗਏ। ਬਸ ਕਹਿਣ ਦੀ ਦੇਰ ਸੀ, ਜਾ ਕੇ ਚਰਨ ਫੜ ਢਹਿ ਪਿਆ ਚਰਨ। ਅਗਲਾ ਆਪਣੇ ਸਤਿਗੁਰਾਂ ਨੇ ਇੰਨਾ ਕਿਹਾ ਸੀ, ਕਹਿਣ ਲੱਗੇ ਉਹ ਭਲਿਆ ਮਨਸੁਖ ਨਾਮ ਹੀ ਰਖਾਇਆ ਕਿ ਮਨ ਦਾ ਸੁੱਖ ਮਾਣਿਆ ਵੀ ਉਹ, ਤੇ ਸਤਿਗੁਰਾਂ ਦੇ ਚਰਨ ਢਹਿ ਕੇ ਕਹਿਣ ਲੱਗਾ ਮਹਾਰਾਜ ਹਲੇ ਤੱਕ ਤੇ ਮਾਂ ਪਿਓ ਨੇ ਨਾਮ ਹੀ ਮਨਸੁਖ ਰੱਖਿਆ ਹੈ, ਮਨ ਦਾ ਸੁੱਖ ਮਾਣਿਆ ਨਹੀਂ, ਪਰ ਅੱਜ ਤੁਹਾਡੇ ਚਰਨਾਂ ਵਿੱਚ ਆ ਗਿਆ, ਅੱਜ ਮੈਨੂੰ ਮਨ ਦਾ ਸੁੱਖ ਜ਼ਰੂਰ ਮਿਲ ਜਾਏ। ਮਹਾਰਾਜ ਕਹਿਣ ਲੱਗੇ ਦੁਨੀਆਂ ਨਾਲ ਜੁੜਿਆ ਹੋਇਆ ਸਮਾਂ ਕੱਢ, ਤੂੰ ਵਪਾਰੀ ਬੰਦਾ ਹੈ, ਧਨ ਦੌਲਤ ਦੀ ਕੋਈ ਘਾਟ ਨਹੀਂ, ਸਭ ਕੁਝ ਤੇਰੇ ਕੋਲ ਹੈ, ਉਹ ਜਿੱਥੇ ਦੁਨੀਆਂ ਨਾਲ ਜੁੜਿਆ ਥੋੜਾ ਜਿਹਾ ਸਮਾਂ ਕੱਢ ਕੇ ਦੀਨ ਨਾਲ ਵੀ ਜੁੜ ਜਾ, ਜਿਹਨੇ ਤੇਰਾ ਪਾਰ ਉਤਾਰਾ ਕਰਨਾ। ਇਹਨੂੰ ਕਹਿੰਦੇ ਨੇ ਜੁੜਿਆ ਹੋਇਆ ਹੀ ਜੋੜ ਸਕਦਾ। ਇੱਕ ਸਿੱਖ ਗੁਰੂ ਨਾਨਕ ਦਾ ਸਿੱਖ ਜੁੜਿਆ ਹੋਇਆ ਭਾਈ ਮਨਸੁਖ ਨੂੰ ਲੈ ਆਇਆ ਹੈ, ਤੇ ਭਾਈ ਮਨਸੁਖ ਜੁੜਿਆ ਆਇਆ ਉਹ ਸੰਗਲਾ ਦੀਪ ਰਾਜੇ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਗਿਆ, ਜਿਹੜਾ ਆਪ ਟੁੱਟਿਆ ਨਹੀਂ ਜੋੜ ਸਕਦਾ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕਹੇ ਨੇ, ਸਮਾਂ ਨੇੜੇ ਪਹੁੰਚ ਗਿਆ, ਹਜ਼ੂਰ ਅਰਦਾਸ ਕਰਦੇ ਨੇ ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਹਰੀ ਦਾ ਜਨ ਮਿਲੇ ਜਿਹੜਾ ਆਪ ਜੁੜਿਆ ਸਾਨੂੰ ਵੀ ਜੋੜਦਾ। ਚਰਨ ਗਹੋ ਬੱਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ, ਮੈਂ ਉਹਦੇ ਘੁੱਟ ਕੇ ਚਰਨ ਫੜ ਲਵਾਂਗਾ, ਮੈਂ ਆਪਣੀ ਰਸਨਾ ਨਾਲ ਉਹਦੀ ਵਡਿਆਈ ਦੇ ਬੋਲ ਬੋਲਾਂਗਾ, ਆਪਣੇ ਪ੍ਰਾਣਾਂ ਦੀ ਭੇਟਾ ਉਹਦੇ ਸਨਮੁਖ ਰੱਖ ਦਿਆਂਗਾ। ਇਹ ਪਹਿਲੀਆਂ ਪੰਕਤੀਆਂ ਵਿੱਚ ਅਰਦਾਸ ਬੇਨ। ਫਿਰ ਸਿੱਖਾਂ ਪੁੱਛਿਆ ਮਹਾਰਾਜ ਤੁਸੀਂ ਦੱਸੋ ਅਸੀਂ ਕਿਵੇਂ ਜੁੜ ਸਕੀਏ, ਸਾਨੂੰ ਤੇ ਪਤਾ ਨੂੰ।
ਹਜ਼ੂਰ ਨੇ ਫਿਰ ਢੰਗ ਦੱਸਿਆ, ਕਹਿਣ ਲੱਗੇ ਮਨ ਤਨ ਨਿਰਮਲ ਕਰਤ ਕਿਆਰੋ। ਕਿਆਰੋ ਦੇ ਅਰਥ ਨੇ ਕਿਆਰੇ। ਜ਼ਿਮੀਦਾਰ ਬੰਦਾ ਇਹਨੂੰ ਬੜਾ ਸੌਖੇ ਢੰਗ ਨਾਲ ਸਮਝ ਲਏਗਾ। ਜਦੋਂ ਉਹਨੇ ਆਪਣੇ ਖੇਤਾਂ ਵਿੱਚ ਪਾਣੀ ਭਰਨਾ ਹੁੰਦਾ ਨਾ, ਤੇ ਛੋਟੇ ਛੋਟੇ ਕਿਆਰੇ ਬਣਾ ਦਿੰਦਾ, ਵੱਟਾਂ ਬਣਾ ਦਿੰਦਾ, ਕਿਉਂਕਿ ਉਹਨੂੰ ਪਤਾ ਵੀ ਜੇ ਸਾਰੇ ਖੇਤ ਨੂੰ ਪਾਣੀ ਲਵਾਂਗਾ ਤੇ ਕੋਨਿਆਂ ਤੱਕ ਨਹੀਂ ਪਹੁੰਚੂਗਾ। ਕਿਆਰੇ ਬਣਾ ਦਿੰਦਾ ਤੇ ਇੱਕ ਇੱਕ ਕੋਨੇ ਤੱਕ ਪਾਣੀ ਪਹੁੰਚ ਜਾਂਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਜੇ ਬੰਦਿਆ ਜੁੜਨਾ ਹੀ ਤੇ ਆਪਣੇ ਮਨ ਨੂੰ ਤੇ ਤਨ ਨੂੰ ਕਿਆਰੇ ਬਣਾ। ਕਿਆਰੇ ਕਿਵੇਂ ਬਣਾਉਣੇ ਨੇ? ਮਨ ਤਨ ਨਿਰਮਲ ਕਰਤ, ਆਪਣੇ ਮਨ ਨੂੰ ਤੇ ਤਨ ਨੂੰ ਨਿਰਮਲ ਕਰ ਲਾ। ਹੁਣ ਇਹ ਨਿਰਮਲ ਕਿਵੇਂ ਹੋਣਗੇ? ਅੱਖਾਂ ਤੇ ਸਾਡੀਆਂ ਮੈਲੀਆਂ ਨੇ, ਜ਼ਬਾਨ ਨਿੰਦਿਆ ਕਰ ਕਰਕੇ ਮੈਲੀ, ਜਿਹੜੇ ਕੰਨ ਨੇ ਨਿੰਦਿਆ ਸੁਣ ਸੁਣ ਕੇ ਮੈਲੇ ਨੇ, ਮਨ ਮੈਲਾ। ਮਹਾਰਾਜ ਕਹਿਣ ਲੱਗੇ ਇਹਨਾਂ ਨਿਰਮਲ ਕਰ ਲਾ। ਪੁੱਛਿਆ ਜੀ ਇਹ ਕਿਵੇਂ ਨਿਰਮਲ ਹੋਣਗੇ? ਕਹਿਣ ਲੱਗੇ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਿਆ ਕਰ, ਅੱਖਾਂ ਨਿਰਮਲ ਹੋ ਜਾਣ। ਕੰਨਾਂ ਦੇ ਨਾਲ ਗੁਰੂ ਦੀ ਬਾਣੀ ਸੁਣਿਆ ਕਰ, ਕੰਨ ਨਿਰਮਲ ਹੋ ਜਾਣਗੇ। ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਤੇਰੀ ਰਸਨਾ ਵੀ ਨਿਰਮਲ ਹੋ ਜਾਏਗੀ। ਜਿਹੜੇ ਇੰਦਰੇ ਨਿਰਮਲ ਹੋ ਜਾਣ ਤੇ ਮਨ ਵੀ ਨਿਰਮਲ ਹੋ ਜਾਏ। ਇਸੇ ਕਰਕੇ ਮਹਾਰਾਜ ਜੀ ਨੇ ਢੰਗ ਦੱਸਿਆ ਸੀ, ਉਸਤਤ ਮਨ ਮੈਂ ਕਰਨ ਅਹੰਕਾਰ, ਕਰਮਨ ਮੇਰੇ ਸਦਮੇ ਹੋਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਰਿਹਾ ਜੀਓ, ਨੈਨੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਵ, ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਉਜਲ ਮਠਾ। ਇੱਕ ਇੱਕ ਇੰਦਰਾ ਤੇਰਾ ਨਿਰਮਲ ਹੋ ਜਾਏਗਾ। ਆਪਣੇ ਮਨ ਨੂੰ ਤੇ ਤਨ ਨੂੰ ਨਿਰਮਲ ਕਰ, ਇਹ ਕਿਆਰੇ ਬਣ ਗਏ। ਤੇ ਜਦੋਂ ਕਿਆਰੇ ਭਰ ਜਾਂਦੇ ਨੇ ਤਾਂ ਫਿਰ ਬੀਜ ਵੀ ਪਾਉਣਾ ਹੁੰਦਾ ਨਾ ਕਿਸਾਨ ਨੇ, ਅਸੀਂ ਬੀਜ ਕਿਹੜਾ ਪਾਉਣਾ ਹੈ? ਮਹਾਰਾਜ ਕਹਿਣ ਲੱਗੇ ਹਰ ਸਿੰਚੈ ਸੁਧਾ ਸੰਜੋਰ। ਇਸ ਖੇਤੀ ਦੇ ਵਿੱਚ, ਸਰੀਰ ਦੇ ਵਿੱਚ ਨਾਮ ਨੂੰ ਸਿੰਚ, ਨਾਮ ਨੂੰ ਅੰਦਰ ਭਰ। ਇਹ ਰਸਮੇ ਮਗਨ ਹੋਤ ਕਿਰਪਾ ਤੇ ਮਾਂ ਵਿਖਿਆ ਤੇ ਤੋਰ। ਜਦੋਂ ਨਾਮ ਨੂੰ ਅੰਦਰ ਰਸ ਨੂੰ ਭਰ ਲੈਂਗਾ ਨਾ, ਤੇ ਫਿਰ ਵਕਾਰਾਂ ਵੱਲ ਆਪਣੇ ਅੰਦਰ ਨੂੰ ਝਾਤੀ ਨਾ ਮਾਰਨ ਦੇ, ਵਕਾਰਾਂ ਨੂੰ ਅੰਦਰ ਨਾ ਆਉਣ ਦੇ, ਉਹਨਾਂ ਤੋਂ ਪਰਹੇਜ ਰੱਖੀ ਤੇ ਅਰਦਾਸ ਕਰੀ ਆਇਓ ਸਰਣ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ। ਅਰਦਾਸ ਕਰੀ ਹੇ ਬਾਬਾ ਨਾਨਕ ਜੀ, ਹੇ ਪਰਮਾਤਮਾ, ਮੈਂ ਤੇਰੀ ਸ਼ਰਨ ਵਿੱਚ ਆਇਆ, ਤੂੰ ਸਾਡੇ ਦੁੱਖਾਂ ਨੂੰ ਭੰਜਨ ਵਾਲਿਓ, ਤੇਰੇ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ। ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ, ਮੈਨੂੰ ਉਹ ਨਿਰਭੈਤਾ ਦਾ ਦਾਨ ਦੇ ਦਿਓ ਜਿਹੜੇ ਮੈਂ ਵਕਾਰਾਂ ਦਾ ਟਾਕਰਾ ਕਰ ਸਕਾਂ, ਤੇਰੇ ਚਰਨਾਂ ਨਾਲ ਜੁੜ ਸਕਾਂ, ਮੇਰੇ ਬੰਧਨ ਕੱਟੇ ਜਾਣ, ਮੇਰਾ ਮਨ ਤੇ ਨਿਰਮਲ ਹੋ ਜਾਏ, ਤੇ ਮੈਂ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ ਤੇਰੇ ਚਰਨਾਂ ਵਿੱਚ ਜੁੜ ਸਕਾਂ। ਇਹ ਮਹਾਰਾਜ ਨੇ ਜੇ ਬਖਸ਼ਿਸ਼ ਕੀਤੀ ਗੁਰੂ ਖੋ, ਤੁਸੀਂ ਵੱਡਿਆ ਭਾਗਾਂ ਵਾਲੇ ਰੋਜ਼ ਗੁਰੂ ਦੇ ਚਰਨਾਂ ਨਾਲ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ, ਕਿਉਂਕਿ ਜੁੜੇ ਰਹਾਂਗੇ ਸਾਡੇ ਅੰਦਰ ਆਨੰਦ ਤੇ ਖੇੜਾ ਖੁਸ਼ੀਆਂ ਬਣੀਆਂ ਰਹਿਣਗੀਆਂ। ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਵਜੀਆਂ ਵਧਾਈਆ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਮੜੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਵਸਾਰ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰਤਾ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵਾ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸਾਧ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟ ਹੋ, ਜਿਸ ਦਿਆਏ ਵਡਿਆਈਆ। ਕਾਹੇ ਨਾਨਕ ਸੁਣ ਹੋ ਸੰਤੋ, ਸਭ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦੋ ਤਿਤ ਕਰ ਸੁਭਾਗਾ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਨਾਮ ਹਰ ਕੇ ਲਾਗੇ ਕਾਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ ਆਨੰਦ ਸੁਨ ਹਾਂ ਵਡ ਭਾਗੀ, ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਿਰਸੇ, ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ,
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਬਚੇ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਕਾ ਨਾਨਕ ਤੇ ਮੁਖ ਜਲੇ ਕੇਤੇ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ। ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਾਹੋ ਬਕੋ ਸ਼ੁਭ ਰਸਨਾ, ਦੀਜੈ ਹੈ ਪ੍ਰਾਨ ਆਕੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਦੀ ਬਖਸ਼ਿਸ਼ ਆ ਸਕਦੇ, ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਇੰਨਗੀ ਕੋਚ ਬੈਠ ਕੇ ਅੱਜ ਕਥਕ ਕੀ ਦਰਬਾਰ ਸਰਮ ਕੀਤੇ ਨੇ ਅੰਮ੍ਰਿਤ ਵਿੱਚ ਲੈ ਕੇ। ਸਾਧ ਸੰਗਤ ਜੀ, ਅਰਦਾਸ ਚਾਲੀਆਂ ਭਰੀਆਂ ਨੇ ਮਹਾਰਾਜ ਬਖਸ਼ਿਸ਼ ਕੇ ਥਰੂ ਨਾਮ ਸਰਮ ਕੀਤੇ ਹਨ। ਤੋ ਅੱਜ ਦਾ ਸਵਾਲ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਆਪ ਸੰਗਤ ਤੁਹਾਨੂੰ ਪਤਾ ਹੈ ਕਿ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ। ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਆਪ ਸਰਮ ਕਰਾਉਂਗੇ। ਸੋ ਸਾਧ ਸੰਗਤ ਜੀ, ਇਹਨਾਂ ਦੇ ਭੋਗ ਪੈਣ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਦੇਵ ਦੇ ਨੇੜੇ ਜਾ ਕੇ, ਸੋ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਘਰ ਅੱਜ ਬੈਠ ਕੇ ਪਾਠ ਕੀਤੇ ਨੇ, ਹੋਰ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਸਮੇਂ ਹਿੱਸਾ ਲੈਣਾ, ਉਹ ਭਾਈ ਰਜਿੰਦਰ ਸਿੰਘ ਰਾਣਾ ਸੰਪਰਕ ਕਰਕੇ ਆਪਣੇ ਨਾਂ ਅਤੇ ਨੰਬਰ ਲਿਖਵਾ ਸਕਦੇ ਹੋ। ਸੋ ਉਹਨਾਂ ਦਾ ਨੰਬਰ ਹੈ 4087124145। ਸਤਸੰਗ ਜੀ, ਆ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਸੋਥਾਲ ਨਾਸਾ ਅੱਜ ਕੱਲ੍ਹ ਚੱਲ ਰਹੀ ਹੈ। ਸੋ ਉਹਦੇ ਵਾਸਤੇ ਬੇਨਤ ਮਾਇਆ ਉਹਨਾਂ ਸੰਤਾਂ ਬੇਟੇ ਸੰਗਤਾਂ ਮਾਇਆ ਪੇਟਾ ਕਰ ਰਹੀਆਂ ਨੇ। ਸੋ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਪੇਟਾ ਕੀਤੀ ਹੈ ਪਟਪਾਗੇ ਹਨ, ਜਿਨ੍ਹਾਂ ਜਿਨ੍ਹਾਂ ਨੇ ਆਪਣੀ ਅੱਜ ਤੱਕ ਦੂਸਰਾ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਮਾਇਆ ਗੁਰੂ ਘਰ ਦੇ ਕੇ ਆਪਣੇ ਜੀਵਨ ਦੀਆਂ ਕੜੀਆਂ ਸਫਲਾ ਕਰੋ, ਮਾਇਆ ਸਫਲ ਕਰੋ, ਕਮਾਈਆਂ ਸਫਲ ਕਰੋ ਜੀ। ਸੋ ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 22 ਤੋਂ ਲੈ ਕੇ 31 ਤੱਕ ਗੁਰੂ ਘਰ ਕੀਰਤਨ ਕਰ ਰਹੇ ਨੇ ਸਹਿਨੋਜ ਜੀ, ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸਾਧ ਗੁਰੂ ਹਾਜ਼ਰੀਆਂ ਭਰੋ 27-31 ਤੱਕ। ਸਤਸੰਗ ਜੀ, ਆਪ ਸੰਗਤਾਂ ਬੇਨਤੀ ਹੈ ਕਿ ਜੂਨ 2 ਨੂੰ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਆਪਦੇ ਹਾਜ਼ਰੀ ਭਰ ਕੇ ਉਹਨਾਂ ਦਿੱਤੀ ਹੋਈ ਦਾਤ ਨੂੰ ਅਸੀਂ ਜ਼ਰੂਰ ਨਮਸਤਕ ਹੋਈ ਹੈ। ਸੋ ਸਤਸੰਗ ਜੀ, ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984 ਵਾਲਾ, ਜਿਹਨੂੰ ਅਸੀਂ ਤੀਜਾ ਘਾਲੂਕਾਰਾ ਵੀ ਕਹਿ ਸਕਦੇ ਹਾਂ। ਸਤਸੰਗ ਜੀ, ਉਸ ਦਿਨ ਜ਼ਰੂਰ ਹਾਜ਼ਰੀ ਕਰੋ ਜਿਨ੍ਹਾਂ ਨੇ ਉਸ ਸਮੇਂ ਗੁਰੂ ਘਰ ਦੀ ਸ਼ਾਨ ਸਖਤ ਨੂੰ ਕਾਇਮ ਰੱਖਣ ਵਾਸਤੇ, ਗੁਰੂ ਘਰ ਦੇ ਆਦਰ ਸਤਿਕਾਰ ਵਾਸਤੇ ਜਾਨਾਂ ਕੁਰਬਾਨ ਕੀਤੀਆਂ। ਜੋ ਸਾਰੇ ਮਾਈ ਭਾਈ ਦੇ ਬੱਚਿਆਂ ਦੇ ਅਸੀਂ ਜ਼ਰੂਰ ਮਸਤਕ ਹੋਈਏ, ਉਹਨਾਂ ਦੀ ਆਤਮਾਵਾਂ ਦੀ ਸ਼ਾਂਤੀ ਵਾਸਤੇ ਅਰਦਾਸ ਕਰੀਏ। ਤਾਂ ਭਾਈ ਸਾਹਿਬ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਰਾਮ ਕਹਾਣੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਸਹਿਜ ਪਾਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 215 ਤੋਂ ਅੱਗੇ ਆਰੰਭ ਕਰਨੇ ਨੇ। 215 ਤੋਂ ਅੱਗੇ ਆਰੰਭ ਹੋਣਾ ਹੈ ਪਾਠ। ਆਓ ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਅਤੇ ਇਕਾਗਰਤਾ ਦਾ ਦਾਨ ਬਖਸ਼ਿਸ਼ ਕਰਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਾਲਾ ਮਹੱਲਾ ਪੰਜਵਾਂ, ਪਾਇਆ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ।

ਜਿਨ ਨਾਉ ਪਾਇਆ ਸੋ ਧਨਵੰਤਾ ਜੀਓ, ਜਿਨ ਪ੍ਰਭ ਤੇ ਆਇਆ ਸੋ ਸੋਭਾਵੰਤਾ ਜੀਓ, ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ, ਜਨ ਨਾਨਕ ਸਹਿਜ ਸਮਾਈ ਜੀਓ, ਗੌੜੀ ਮਹੱਲਾ ਪੰਜਵਾ ਮਾਜ, ਆਓ ਹਮਾਰੇ ਰਾਮ ਪਿਆਰੇ ਜੀਓ, ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ, ਸੰਤ ਦੇਓ ਸੰਦੇਸਾ ਪੈ ਚਰਨਾਰੇ ਜੀਓ, ਤੁਧ ਬਿਨ ਕਿਤ ਬਿਦ ਤਰੀਐ ਜੀਓ, ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਓ, ਵਣ ਤਿਨ ਤ੍ਰਿਭਵਨ ਸੁਖ ਪਰਮਾਨੰਦਾ ਜੀਓ, ਸੇਜ ਸੁਹਾਵੀ ਇਹੋ ਮਨ ਬਿਗਸੰਦਾ ਜੀਓ, ਪੇਖ ਦਰਸ਼ਨ ਇਹੋ ਸੁਖ ਲਹੀਐ ਜੀਓ, ਚਰਨ ਪਖਾਰ ਕਰੀ ਨਿਤ ਸੇਵਾ ਜੀਓ, ਪੂਜਾ ਅਰਚਾ ਬੰਧਨ ਦੇਵਾ ਜੀਓ, ਦਾਸਨ ਦਾਸ ਨਾਮ ਜਪ ਲੇਵਾ ਜੀਓ, ਬਿਨੋ ਠਾਕੁਰ ਪਹਿ ਕਹੀਐ ਜੀਓ, ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ, ਦਰਸ਼ਨ ਪੇਖਤ ਸਭ ਦੁਖ ਪਰ ਹਰਿਆ ਜੀਓ, ਹਰ ਹਰ ਨਾਮ ਜਪੇ ਜਪ

ਘਰ ਗੌੜੀ ਮਾਜ ਮਹੱਲਾ ਪੰਜਵਾ ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮਾ ਰਹਾਓ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉਂ ਗੋਬਿੰਦ ਮਨਹੋਂ ਬਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗਿਐ ਜੀਵੀਐ ਭਵ ਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸੱਚੈ ਸਾਬਾਸ।

ਆਓ। ਇੱਕ ਸੁਖ ਮੰਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਭਰਮ ਚੁਕਾਇਆ। ਲਾਲ ਭਏ ਸੁਹਾ ਰੰਗ ਮਾਇਆ, ਨਦਰ ਭਈ ਬਿਖ ਠਾਕ ਰਹਾਇਆ। ਉਲਟ ਭਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਰਸ ਸੰਗ ਰਹਿ ਬਿਖ ਪਰ ਹਰ ਤਿਆਗਿਆ, ਭਾਏ ਬਸੇ ਜਮਕਾ ਭਉ ਭਾਗਿਆ। ਸਾਦ ਰਹੇ ਬਾਦੰ ਅਹੰਕਾਰਾ, ਚਿਤ ਹਰ ਸਿਉ ਰਾਤਾ ਹੁਕਮ ਅਪਾਰਾ। ਜਾਤ ਰਹੇ ਪਤ ਕੇ ਆਚਾਰਾ, ਦ੍ਰਿਸ਼ਟ ਭਈ ਸੁਖ ਆਤਮ ਧਾਰਾ। ਤੁਝ ਬਿਨ ਕੋਈ ਨ ਦੇਖੋ ਮੀਤ, ਕਿਸ ਸੇਵਾਓ ਕਿਸ ਦੇਵਾਓ ਚੀਤ। ਕਿਸ ਪੁੱਛੋ ਕਿਸ ਲਾਗੋ ਪਾਏ, ਕਿਸ ਉਪਦੇਸ਼ ਰਹਾ ਲੇਵ ਲਾਏ। ਗੁਰ ਸੇਵੀ ਗੁਰ ਲਾਗੋ ਪਾਏ, ਭਗਤ ਕਰੀ ਰਾਚੋ ਹਰ ਰਾਏ। ਭਗਤ ਕਰੀ ਰਾਚੋ ਹਰ ਨਾਏ, ਸਿੱਖਿਆ ਦੀਖਿਆ ਭੋਜਨ ਪਾਓ। ਹੁਕਮ ਸੰਜੋਗੀ ਨਿਜ ਘਰ ਜਾਓ, ਗਰਭ ਗਤੰ ਸੁਖ ਆਤਮ ਧਿਆਨਾ। ਜੋਤ ਭਈ ਜੋਤੀ ਮਾਹੇ ਸਮਾਨਾ,

ਮੈਂ ਭਰਮ ਭੁਲਾਨਾ, ਕਥੋ ਨ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿਜ ਸਮਾਨਾ। ਗੌੜੀ ਗੁਆਰੇਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕੁਸ਼ ਸੱਚ ਸ਼ਬਦ ਨਿਸਾਨੈ, ਰਾਜ ਦੁਆਰੈ ਸੋਭ ਸੋ ਮਾਨੈ, ਚਤੁਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾਓ। ਘਰ ਮੈਂ

ਬੁੱਧ ਬੇਖ ਭੂਖ ਪਿਆਸਾ ਨਾਨਕ ਬਿਰਲੇ ਮਿਲਹਿ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸੋਰੈ ਪਾਵੈ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ ਅੱਠ ਸੱਠ ਮਜਨ ਚਰਨ ਹੈ ਧੂਰੀ ਰਹਾਉ ਨੇਤਰ ਸੰਤੋਖੇ ਏਕ ਲਿਵ ਤਾਰਾ ਜਿਹਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ ਮਨ ਤ੍ਰਿਪ ਤਾਸਿਆ ਅਲਖ ਅਪੇਵਾ ਜਹ ਜਹ ਦੇਖੋ ਤਹ ਤਹ ਸਾਚਾ ਬਿਨ ਬੂਜੇ ਝਗਰਤ ਜਗ ਕਾਚਾ ਗੁਰ ਸਮਝਾਵੈ ਸੋਜੀ ਹੋਈ ਗੁਰਮੁਖ ਵਿਰਲਾ ਬੂਜੈ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਜੇ ਪਸ਼ੂ ਭਏ ਬੇਤਾਲੇ ਗੁਰ ਕਹਿਆ ਅਵਰ

ਮਤ ਧਰਮ ਧੀਰਜ ਹਰ ਨਾਏ ਨਾਨਕ ਨਾਮ ਮਿਲੈ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਰਹਿਮਤ ਕਰਨ, ਪੜੀ ਸੁਣੀ ਗੁਰਬਾਣੀ ਸਤਿਗੁਰੂ ਜੀ ਸੋਧ ਕਰਕੇ ਸੱਚਖੰਡ ਦਰ ਪ੍ਰਵਾਨ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿਤ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਫਤਿਹ ਸਾਂਝੀ ਕਰੋ ਜੀ। ਵਾਹ

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤਪਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਾਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਪੱਲੇ ਦੀ ਰਸਮ ਅਦਾ ਕਰਨ ਜੀ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਓ ਹੁਣ ਆਪਾਂ ਆਨੰਦ ਘਰ ਦੀ ਮਰਿਆਦਾ ਵਿੱਚ ਸ਼ਾਮਲ ਹੋਣਾ ਹੈ। ਸਭ ਤੋਂ ਪਹਿਲਾਂ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਮੱਥਾ ਟੇਕ ਕੇ ਖੜੇ ਹੋ ਜਾਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਹਰ ਸਿੱਖ ਸਿੱਖਣੀ ਉੱਪਰ ਕਿਰਪਾ ਕੀਤੀ ਹੈ ਕਿ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀਆਂ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ ਤੇ ਗੁਰਦੇਵ ਪਿਤਾ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਗ੍ਰਿਸ਼ ਧਰਮ ਦੀ ਪ੍ਰਾਰੰਭਤਾ ਵਾਸਤੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਕੇ ਇਸ ਆਨੰਦ ਸੰਸਕਾਰ ਦੇ ਵਿੱਚ ਆਪਾਂ ਸ਼ਰੀਕ ਹੁੰਦੇ ਹਾਂ। ਸੋ ਸਭ ਤੋਂ ਪਹਿਲਾਂ ਸੁਭਾਗ ਜੋੜੀ ਬੜੀ ਖੁਸ਼ਕਿਸਮਤ ਹੈ ਕਿ ਜਿਨ੍ਹਾਂ ਨੂੰ ਆਪਣੇ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ, ਆਰੰਭ ਕਰਨ ਲੱਗਿਆਂ, ਗੁਰਦੇਵ ਪਿਤਾ ਮਹਾਰਾਜ ਜੀ ਦੀਆਂ ਅਸੀਸਾਂ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਪ ਜੀ ਆਏ ਹੋ। ਦਾਸ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ। ਸੂਹੀ ਰਾਗ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਦੇ ਪਾਵਨ ਅੰਗ 773 ਅਤੇ 74 ਉੱਪਰ ਇਹ ਲਾਵਾਂ ਦਾ ਪਾਠ ਸਤਿਗੁਰਾਂ ਨੇ ਦਰਜ ਕੀਤਾ। ਧੰਨ ਗੁਰੂ ਰਾਮਦਾਸ ਜੀ ਨੇ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਜਿੱਥੇ ਸੰਸਾਰਿਕ ਨਾਤਿਆਂ ਨੂੰ ਨਿਭਾਉਣ ਦੇ ਲਈ ਇਹ ਬਾਣੀ ਸਾਡੀ ਸਹਾਈ ਹੁੰਦੀ ਹੈ, ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਵੀ, ਪ੍ਰਭੂ ਦੇ ਮਿਲਾਪ ਵਿੱਚ ਵੀ, ਪ੍ਰਭੂ ਮਿਲਣ ਵਿੱਚ ਵੀ ਇਹ ਤੁਰਕੀ ਬਾਣੀ ਸਾਡੀ ਸਹਾਈ ਹੁੰਦੀ ਹੈ। ਸੋ ਇਸ ਬਾਣੀ ਨੂੰ ਜਿੱਥੇ ਸੰਸਾਰਿਕ ਤੌਰ ਤੇ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ, ਉੱਥੇ ਆਤਮਕ ਤੌਰ ਤੇ ਵੀ ਸਤਿਗੁਰਾਂ ਦੀ ਬਾਣੀ ਸਾਡੀ ਮਦਦਗਾਰ ਹੈ। ਸੋ ਅਸੀਂ ਸਦਾ ਹੀ ਬਾਣੀ ਦੇ ਨਾਲ ਜੁੜ ਕੇ ਰਹਿਣਾ ਹੈ, ਯਤਨ ਕਰਨਾ ਹੈ, ਸਦਾ ਗੁਰੂ ਕੀ ਬਾਣੀ ਦੇ ਨਾਲ, ਗੁਰੂ ਮਤ ਦੇ ਨਾਲ ਹੀ ਆਪਣੇ ਜੀਵਨ ਨੂੰ ਤੋਰਨਾ ਹੈ। ਆਓ ਹੁਣ ਦਾਸ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ। ਜਦੋਂ ਪਹਿਲੀ ਲਾਵ ਦਾ ਪਾਠ ਸੰਪੂਰਨ ਹੋਏਗਾ, ਆਪ ਜੀ ਨੇ ਮੱਥਾ ਟੇਕਣਾ ਹੈ ਤੇ ਬੜੇ ਪਿਆਰ ਦੇ ਨਾਲ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ ਆਹਿਸਤਾ ਆਹਿਸਤਾ, ਤੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਅਗਲੀ ਲਾਵ ਸੁਣਨ ਵਾਸਤੇ ਖੜੇ ਹੋ ਜਾਣਾ। ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਵਾਰ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਪ੍ਰਾਰੰਭ ਕਰਨੀ ਹੈ ਤੇ ਮੱਥਾ ਟੇਕ ਕੇ ਹੀ ਅਗਲੀ ਲਾਵ ਸੁਣਨ ਵਾਸਤੇ ਆਪਣੇ ਅਸਥਾਨ ਤੇ ਖੜੇ ਹੋ ਜਾਣਾ ਹੈ। ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਇਹ ਸਾਰੀ ਮਰਿਆਦਾ ਵਿੱਚ ਹਾਜ਼ਰੀ ਭਰਨੀ ਹੈ। ਆਓ ਸਤਿਗੁਰਾਂ ਦੀ ਕਿਰਪਾ ਸਦਕਾ ਆਰੰਭ ਕਰੀਏ ਜੀ। ਸਤਨਾਮ।

ਧਰਮ ਦ੍ਰਿੜ ਹੋ ਹਰ ਨਾਮ ਧਿਆਵ ਹੋ ਸਿਮਰਤ ਨਾਮ ਦ੍ਰਿੜਾਇਆ ਸਤ ਗੁਰ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ।

ਮਹਾਰਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ। ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ। ਲੱਖ ਖੁਸ਼ੀਆਂ

ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ। ਅੱਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਗ ਜੋੜੀ ਕਾਕਾ ਸੁਖਵਿੰਦਰਜੀਤ ਸਿੰਘ, ਸੁਪੁੱਤਰ ਸਰਦਾਰ ਸੁਰਜੀਤ ਸਿੰਘ, ਬੀਬੀ ਜਸਵੀਰ ਕੌਰ ਅਤੇ ਬੱਚੀ ਰਮਨੀਕ ਕੌਰ ਰੰਧਾਵਾ, ਸੁਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਪਰਲ ਕੌਰ ਰੰਧਾਵਾ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਅੱਜ ਪੂਰਨ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਸਤਿਗੁਰੂ ਜੀਓ, ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਆਪ ਜੀ ਕੇ ਨਾਚੀਜ਼ ਦੱਸ ਰਿਆਂ ਪਾਸੋਂ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਆਪਣੇ ਦਰ ਘਰ ਦੀ ਸੇਵਾ ਦੇ ਯੋਗ ਆਪ ਬਣਾ ਲੈਣਾ, ਸਤਿਗੁਰੂ ਜੀ ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਜੋੜੀ ਨੂੰ ਬਰਕਰਾਰ ਰੱਖਣਾ, ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਆਪ ਜੀ ਨੇ ਮਤ ਬੁੱਧ ਪ੍ਰਦਾਨ ਕਰਨੀ, ਰਹਿਮਤ ਕਰਨੀ, ਆਪਣੇ ਚਰਨਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਦੋਹਾਂ ਪਰਿਵਾਰਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਜੀਓ।

ਸੇਵਕਾਂ ਦੇ ਪੜਦੇ ਕਜਨੇ ਬਖਸ਼ਿਸ਼ ਕੀਤੀਆਂ ਕਮਾਈਆਂ ਵਿੱਚੋਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀਓ, ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ। ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ, ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰ ਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ

ਸਤਨਾਮ ਵਾਹਿਗੁਰੂ ਸਾਹਿਬ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮ ਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਬੜੇ ਹੀ ਖੁਸ਼ੀਆਂ ਅਤੇ ਉਮੰਗਾਂ ਭਰੇ ਸਮੇਂ 'ਤੇ ਭਰ ਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਜੀ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਸੁਖਵਿੰਦਰ ਜੀਤ ਸਿੰਘ, ਸਪੁੱਤਰ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਜਸਪੀਰ ਕੌਰ ਜੀ ਦੇ ਆਨੰਦ ਕਾਰਜ ਹੋਏ ਨੇ। ਬੱਚੀ ਰਮਣੀ ਕੌਰ ਰੰਧਾਵਾ ਜੋ ਹੈ ਸਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਬੀਬੀ ਪਰਲ ਕੌਰ ਰੰਧਾਵਾ ਜੀ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸੰਗਤ ਵੱਲੋਂ ਅਤੇ ਆਈ ਸੰਗਤ ਵੱਲੋਂ ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਉੱਥੇ ਉਹਨਾਂ ਦੇ ਮਾਤਾ ਪਿਤਾ, ਸਮੂਹ, ਭੈਣ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਅਰਦਾਸ ਕਰਦਾ ਹਾਂ ਅਕਾਲ ਪੁਰਖ ਪਾਸ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਨਾਲ ਉਹਨਾਂ ਨੂੰ ਇਹ ਬੇਨਤੀ ਹੈ ਕਿ ਅੱਜ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਸਮਝਦੇ ਹੋਏ, ਆਪਣੇ ਗੁਰੂ ਮੰਨਦੇ ਹੋਏ ਚਾਰ ਪ੍ਰਕਰਮਾਂ ਉਹਨਾਂ ਦੇ ਚਬਿਰਦ ਕਰਕੇ ਬਿਨਾਂ ਬੋਲੇ ਆਪ ਜੀ ਨੇ ਇੱਕ ਦੂਜੇ ਦਾ ਇਸ ਜੀਵਨ ਦੇ ਅੰਦਰ ਸਾਥ ਨਿਭਾਉਣ ਲਈ ਪ੍ਰਣ ਕੀਤਾ ਹੈ। ਸਾਡੀ ਅਰਦਾਸ ਹੈ ਅਕਾਲ ਪੁਰਖ ਆਪ ਜੀ ਦੇ ਇਸ ਪ੍ਰਣ ਨੂੰ ਤੋੜ ਨਿਭਾਵੇ ਅਤੇ ਗੁਰੂ ਆਪ ਜੀ ਨੂੰ ਇਸ ਵਿਅਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਅਤੇ ਬਖਸ਼ਦਾ ਹੋਇਆ, ਸਫਲਤਾਵਾਂ ਬਖਸ਼ਦਾ ਹੋਇਆ, ਹਮੇਸ਼ਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਦਾ ਰਹੇ, ਹਰ ਮੈਦਾਨ ਦੀਵਾਨ ਫਤਿਹ ਬਖਸ਼ੇ ਅਤੇ ਗੁਰੂ ਪਿਆਰ ਬਖਸ਼ਦਾ ਹੋਇਆ, ਆਪਣੇ ਚਰਨ ਦਾ ਪਿਆਰ ਬਖਸ਼ਦਾ ਰਹੇ, ਸਾਡੀ ਅਰਦਾਸ ਹੈ ਜੀ। ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਨਵਨੀਤ ਸਿੰਘ ਜੀ ਨੂੰ ਕਿ ਉਹ ਸੁਭਾਗ ਜੋੜੀ ਨੂੰ ਸਨਮਾਨਿਤ ਕਰਨਗੇ ਜੀ।

ਕਾਲ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਭਾਨ ਮਨੀਤ ਸਿੰਘ ਜੀ ਆਪ ਜੀ ਦਾ ਅਤੇ ਵਿਆਹਤਾ ਜੋੜੇ ਦਾ ਵੀ ਹਾਰਦਿਕ ਹਾਰਦਿਕ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਅਤੇ ਅਦਬ ਨਾਲ ਸਨਮਾਨ ਪ੍ਰਾਪਤ ਕੀਤਾ ਹੈ। ਸੋ ਨਾਲ ਬੇਨਤੀ ਹੈ ਕਿ ਆਪ ਨੇ ਦੇਖਿਆ ਹੈ ਕਿ ਅਸੀਂ ਦੋਨਾਂ ਨੂੰ ਬਰਾਬਰਤਾ ਦਾ ਸਨਮਾਨ ਕੀਤਾ ਹੈਗਾ ਅਤੇ ਭਾਵ ਦੋਨਾਂ ਦੇ ਸਿੱਖ ਧਰਮ ਦੇ ਅੰਦਰ ਪਤੀ ਪਤਨੀ ਦਾ ਇੱਕੋ ਜਿਹਾ ਦਰਜਾ ਹੈ। ਦੇ ਹੈਵ ਇਕੁਅਲ ਸਟੈਟਸ ਇਨ ਸਿੱਖਇਜ਼ਮ, ਹਸਬੈਂਡ ਐਂਡ ਵਾਈਫ। ਭਾਵੇਂ ਬਾਕੀ ਲੋਕ ਦੁਨੀਆਂ ਦੇ ਬਾਕੀ ਧਰਮ ਹੁਣ ਕਾਨੂੰਨ ਬਣਾ ਰਹੇ ਨੇ, ਰੂਲ ਬਣਾ ਰਹੇ ਨੇ, ਪਰ ਸਾਡੇ ਗੁਰੂ ਸਾਹਿਬ ਨੇ, ਤੰਤਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ੁਰੂ ਤੋਂ ਹੀ ਮਰਿਆਦਾ ਕਾਇਮ ਕੀਤੀ ਸੀ। ਉਸੇ ਨੂੰ ਆਪਾਂ ਨਿਭਾਉਂਦੇ ਹੋਏ ਸਾਰਾ ਪ੍ਰੋਗਰਾਮ ਕਰ ਰਹੇ ਹਾਂ ਗੁਰੂ ਦੀ ਬਖਸ਼ ਦੁਆਰਾ। ਅਤੇ ਨਾਲ ਅੱਜ ਬਹੁਤਾ ਜੋੜੀ ਨੂੰ, ਸੁਭਾਗ ਜੋੜੀ ਨੂੰ ਮੈਂ ਬੇਨਤੀ ਕਰਾਂ ਕਿ ਆਪ ਜੀ ਦਾ ਅੱਜ ਤੋਂ ਗ੍ਰਸਤੀ ਜੀਵਨ ਸ਼ੁਰੂ ਹੋ ਗਿਆ ਅਤੇ ਆਪ ਜੀ ਦੀਆਂ ਜ਼ਿੰਮੇਵਾਰੀਆਂ ਵੀ ਸ਼ੁਰੂ ਹੋ ਗਈਆਂ ਜੀ। ਫਿਰ ਨਾਲ ਹੀ ਦੋਨੋਂ ਇਕੱਠੇ ਚੱਲਦੇ ਨੇ, ਜਿੱਥੇ ਆਪ ਜੀ ਨੇ ਆਪਣੇ ਮਾਤਾ ਪਿਤਾ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਪਿਆਰ ਸਤਿਕਾਰ ਅਤੇ ਸੇਵਾ ਕਰਨੀ, ਉੱਥੇ ਦੂਜੇ ਦੇ ਮਾਤਾ ਪਿਤਾ ਅਤੇ ਸਾਕ ਸੰਬੰਧੀਆਂ ਨੂੰ ਵੀ ਪਿਆਰ ਅਤੇ ਸਤਿਕਾਰ ਅਤੇ ਸੇਵਾ ਕਰਨੀ ਉਹਨਾਂ ਦੀ। ਅਤੇ ਨਾਲ ਆਪ ਜੀ ਨੇ ਜਿਸ ਸਮਾਜ ਦੇ ਵਿੱਚ ਆਪ ਜੀ ਨੇ ਰਹਿ ਕੇ ਇੱਥੋਂ ਤੱਕ ਪਹੁੰਚੇ ਹੋ, ਆਪ ਜੀ ਦੀ ਗੁਰਬਖਸ਼ ਲਈ ਆਪ ਜੀ ਨੇ, ਉਸ ਤੋਂ ਅੱਗੇ ਜਾਣ ਦੀ ਕਿਰਪਾ ਕਰਨੀ। ਦੋਨਾਂ ਨੇ ਚਾਰ ਲਾਵਾਂ ਜੋ ਜਵਾਰ ਸੀ ਉਹ ਸਾਨੂੰ ਦੱਸ ਰਿਹਾ ਸੀ ਕਿ ਕਿਵੇਂ ਆਪਾਂ ਅਕਾਲ ਪੁਰਖ ਦੇ ਨਾਲ ਜੋ ਹੈ ਜੁੜ ਕੇ ਰਹਿਣਾ, ਜੀਵਨ ਬਿਤਾਉਣਾ, ਖੁਸ਼ੀਆਂ ਲੈਣੀਆਂ। ਸੋ ਜੇ ਹੋ ਸਕੇ ਉਹਨਾਂ ਦੇ ਅਰਥ ਸਮਝ ਕੇ ਆਪਣੇ ਜੀਵਨ 'ਤੇ ਲਿਆਉਣ ਦੀ ਕੋਸ਼ਿਸ਼ ਕਰਨੀ। ਸਾਨੂੰ ਬਾਕੀਆਂ ਨੂੰ ਵੀ ਜੋ ਆਪਾਂ ਸਰਵ ਨੂੰ ਕਰ ਰਹੇ ਹਾਂ ਉਹੀ ਸਿੱਖਿਆ ਹੈ ਚਾਰ ਲਾਵਾਂ ਦੀ, ਕਿ ਕੋਈ ਇਹ ਜੀਵਨ ਦਾ ਜੋ ਹੈ ਜਿਸਤ ਹੈਗਾ, ਨਿਚੋੜ ਹੈਗਾ ਸਾਰੇ ਜੀਵਨ ਦੀ, ਸਿੱਖੀ ਜੀਵਨ ਦਾ। ਨਾਲ ਆਪ ਜੀ ਨੇ ਇਸ ਸਮਾਜ ਦੇ ਅੰਦਰ, ਇਸ ਕਮਿਊਨਿਟੀ ਦੇ ਅੰਦਰ ਜਿਸ ਦੇ ਵਿੱਚੋਂ ਆਪ ਵੱਡੇ ਹੋਏ ਹੋ, ਉਸ ਨੂੰ ਬੈਕ ਕੇ ਵੀ ਕਰਨਾ ਹੈਗਾ, ਕੁਛ ਦੇਣਾ ਵੀ ਆ ਵਾਪਸ ਸੇਵਾ ਦੇ ਰੂਪ ਦੇ ਵਿੱਚ। ਆਪ ਜੀ ਨੇ ਵੇਖਿਆ ਹੈ ਸੇਵਾ ਘਰ ਤੋਂ ਸ਼ੁਰੂ ਹੁੰਦੀ ਹੈ, ਮਾਤਾ ਪਿਤਾ ਤੋਂ ਸ਼ੁਰੂ ਹੁੰਦੀ ਹੈ, ਆਪਣੇ ਬਰਾਬਰ ਦੇ ਆਪਣੇ ਜੋ ਹਨ ਉਹਨਾਂ ਨਾਲ ਤੋਂ ਸ਼ੁਰੂ ਹੁੰਦੀ ਹੈ ਅਤੇ ਉੱਥੋਂ ਚੱਲਦੇ ਹੋਏ ਫਿਰ ਅੱਗੇ ਸਮਾਜ ਤੱਕ ਜਾਣੀ ਚਾਹੀਦੀ, ਗੁਰੂ ਘਰ ਤੋਂ ਹੋ ਕੇ ਅੱਗੇ ਸਮਾਜ ਤੱਕ। ਮਨੁੱਖਤਾ ਦੀ ਸੇਵਾ ਸਿੱਖੀ ਦੇ ਅੰਦਰ ਇਹ ਸਭ ਤੋਂ ਜ਼ਰੂਰੀ ਹੈ, ਸੇਵਾ ਅਤੇ ਸਿਮਰਨ। ਸੋ ਦੋਨਾਂ ਦਾ ਆਪ ਜੀ ਨੇ ਕੋਸ਼ਿਸ਼ ਕਰਨਾ ਆਪਣੇ ਜੀਵਨ ਦੇ ਵਿੱਚ ਲਿਆਉਣ ਲਈ। ਹੁਣ ਕਿਸੇ ਨੇ ਆ ਕੇ ਅਤੇ ਵਧਾਈ ਦੇਣੀ ਅਤੇ ਜੀ ਸਦਕੇ ਆ ਸਕਦਾ ਜੀ, ਮੇਰੇ ਕੋਲ ਨਾਂ ਨਹੀਂ ਆਏ ਕੋਈ ਵੀ, ਆਮ ਤੌਰ 'ਤੇ ਆ ਜਾਂਦੇ ਹੁੰਦੇ ਪਹਿਲਾਂ। ਚਲੋ ਚਿਰ ਮੈਂ ਕਰਦਾ ਹੁਣ ਧੰਨਵਾਦ ਕਰ ਦਿੰਦਾ ਜੀ। ਸਭ ਤੋਂ ਪਹਿਲਾਂ ਧੰਨਵਾਦ ਹੈ ਸਾਡੇ ਕੀਰਤਨੀ ਜਥੇ ਦਾ, ਭਾਈ ਸਾਹਿਬ ਲਾਖਣ ਸਿੰਘ ਅਤੇ ਉਹਨਾਂ ਦਾ, ਜਿਨ੍ਹਾਂ ਨੇ ਬੜੇ ਹੀ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਨਾਲ ਕੀਰਤਨ ਸਾਨੂੰ ਸਰਵਣ ਕਰਵਾਇਆ, ਆਨੰਦ ਕਾਰਜ ਦਾ ਸ਼ਬਦ ਸਰਵਣ ਕਰਵਾਇਆ ਗੁਰਬਾਣੀ ਦੇ। ਅਤੇ ਨਾਲ ਧੰਨਵਾਦ ਹੈ ਭਾਈ ਸਾਹਿਬ ਨਵਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਕਿ ਸਾਰਾ ਪ੍ਰੋਗਰਾਮ ਜੋ ਹੈ ਉਸ ਨੂੰ ਗੁਰੂ ਮਰਿਆਦਾ ਅਨੁਸਾਰ ਨਿਭਾਇਆ। ਅਤੇ ਨਾਲ ਧੰਨਵਾਦ ਹੈ ਸਾਡੇ ਆਡੋਵਿਜ਼ੂਅਲ ਰੂਮ ਦੇ ਭਾਈ ਸਾਹਿਬ ਓਂਕਾਰ ਸਿੰਘ ਸੰਘਾ ਅਤੇ ਉਹਨਾਂ ਦੀ ਟੀਮ ਦਾ, ਜੋ ਸਾਰਾ ਕੁਛ ਇਸ ਵੇਲੇ ਇੰਟਰਨੈਟ 'ਤੇ ਵੀ ਦਿਖਾ ਰਹੇ ਸਨ ਅਤੇ ਨਾਲ ਇੱਥੇ ਵੀ ਦਿਖਾ ਰਹੇ ਸਨ। ਅਤੇ ਨਾਲ ਧੰਨਵਾਦ ਹੈ ਸਾਡੇ ਦੋ ਕਮੇਟੀ ਮੈਂਬਰਾਂ ਦਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਸਰਦਾਰ ਸੋਹਣ ਸਿੰਘ ਸਰੋਤਾ, ਜੋ ਹਰ ਵਿਆਹ ਦੇ ਵਿੱਚ ਕੁਝ ਦਿਨ ਪਹਿਲਾਂ ਪਲੈਨਿੰਗ ਦੇ ਵਿੱਚ ਹਿੱਸਾ ਪਾਉਂਦੇ ਨੇ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਦਾ ਵੀ ਧੰਨਵਾਦ, ਜੋ ਹਰ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪ ਉਸ ਨੂੰ ਦੇਖਦੇ ਨੇ ਕਿ ਸਾਰੇ ਪ੍ਰੋਗਰਾਮ ਠੀਕ ਨੇਪਰੇ ਚੜ੍ਹਨ, ਸਭ ਪਰਿਵਾਰਾਂ ਦੀ ਜੋ ਲੋੜ ਹੈ ਉਹ ਪੂਰੀ ਹੋਵੇ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਧੰਨਵਾਦ ਹੈ ਇੱਥੇ ਆਪ ਦੋਨਾਂ ਪਰਿਵਾਰਾਂ ਵੱਲੋਂ ਆ ਕੇ ਅੱਜ ਵਿਆਹ ਦੀ ਜਿੱਥੇ ਆਪ ਜੀ ਨੇ ਰੌਣਕ ਵਧਾਈ ਹੈ, ਉੱਥੇ ਗੁਰੂ ਪਿਆਰਿਓ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਵੀ ਵਧਾਈ ਹੈ। ਕਿਉਂ? ਵਿੱਚ ਸੰਗਤ ਹਰ ਪਾ ਵਸਿਆ ਜੀ, ਇਸ ਕਰਕੇ। ਸੋ ਇੱਥੇ ਹੀ ਹੁਣ ਮੈਂ ਜੋ ਕੁਛ ਕਹਿ ਸਕਦਾ ਗੁਰੂ ਦੀ ਬਖਸ਼ ਦੁਆਰਾ ਉਸ ਦੀ ਸਮਾਪਤੀ ਹੈ। ਬੇਨਤੀ ਹੈ ਬੱਚਿਆਂ ਨੂੰ ਜੋ ਆਪ ਜੀ ਨੇ ਪਿਆਰ ਦੇਣਾ ਉਹ ਦੇ ਦਿਓ ਹੁਣ ਮਾਤਾ ਪਿਤਾ ਨੂੰ, ਸਿਰਫ ਬਾਕੀ ਸੰਗਤਾਂ ਲੰਗਰ ਹਾਲ ਦੇ ਵਿੱਚ ਦੇਣਗੀਆਂ। ਤੁਸੀਂ ਪਿਆਰ ਸ਼ਗਨ ਕਹਿੰਦੇ ਹੋ, ਮੈਂ ਪਿਆਰ ਕਹਿੰਦਾ ਜੀ ਉਹਨੂੰ। ਹਾਂਜੀ, ਇੰਨਾ ਕੁ ਫਰਕ ਹੈਗਾ, ਗੱਲ ਇੱਕੋ ਹੀ ਆ, ਸ਼ਗਨ ਅਤੇ ਪਿਆਰ। ਸੋ ਕਰਿਓ ਕਿਰਪਾ, ਅਤੇ ਉਸ ਤੋਂ ਬਾਅਦ ਬਾਕੀ ਸੰਗਤਾਂ ਨੇ ਪ੍ਰਸ਼ਾਦ ਲੈ ਕੇ ਅਤੇ ਫਿਰ ਲੰਗਰ ਵਾਲੇ ਪਾਸੇ ਜਾਣ ਦੀ ਕਿਰਪਾ ਕਰਨੀ, ਕਿਉਂਕਿ ਗੁਰੂ ਪਿਆਰਿਓ ਪਰਿਵਾਰਾਂ ਵੱਲੋਂ ਲੰਗਰ ਬੜੇ ਪਿਆਰ ਅਤੇ ਸ਼ਰਧਾ ਨਾਲ ਤਿਆਰ ਨੇ। ਆਪ ਜੀ ਨੇ ਛੱਕ ਕੇ ਜਾਣ ਦੀ ਕਿਰਪਾ ਕਰਨੀ। ਇੱਕ ਵਾਰੀ ਫਿਰ ਆਪ ਜੀ ਦਾ ਦੂਰ ਦੁਰਾਡਿਆਂ ਤੋਂ ਆ ਕੇ ਅਤੇ
ਇੱਥੇ ਆ ਕੇ ਹਾਜ਼ਰੀਆਂ ਭਰਨ ਲਈ ਦੋਨਾਂ ਪਰਿਵਾਰਾਂ ਨੂੰ ਹਾਰਦਿਕ ਹਾਰਦਿਕ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਅਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ ਨਾ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ ਡਜ਼ ਨਾਟ ਮੈਟਰ, ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦਿਓ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੋਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪੜ੍ਹ ਕੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ

Treasurer.

Merchant

ਸਾਧਨਾ

Thank you.

ਕਰਮ ਕਰਮ ਆਤਮ ਨਾਮ ਜਪ ਨਿਰਮਲ ਕਰਮ ਸਰਵ ਕਿਰਿਆ

ਸਤਿ ਸ੍ਰੀ ਅਕਾਲ।

Thank you.

ਸਤਿ ਸ੍ਰੀ ਅਕਾਲ।

ਸਭ ਸੁਖ ਸਨ ਮਨ ਸਰੀਰ ਕਰ ਦਿਆ ਤੇ ਮਤ ਉੱਤਮ ਹੋਏ।

Thank you.

ब्रह्म

ਪਾਵਾ

0: ਸਤਿਗੁਰ ਗਿਆਨ ਚੋ ਵਰਨਾ ਮੈਂ ਜਪੈ ਤੇ ਨਾਮ
1: ਜੋ ਜਪੈ ਤੇ ਕੀਰਤ ਹੋਏ ਸਦਾ ਸੰਗਤਾਂ ਵਿੱਚ ਜਨ ਹੋਏ
0: ਹਰ ਕਿਰਪਾ ਅੰਤਰ ਨੂੰ ਧਾਰ

Thank God.

ਜਿਹੜੇ

ਚਾਨਣ ਨਾ ਕਿਰਪਨ ਮੰਤਸ ਹੋਵਤ ਬੇਟਾ ਕਾ ਜੰਤ।

Thank you.

ਸਤਿਗੁਰ ਪਾਏ ਸੰਤ ਕੈ ਦੁਖ

ਕੀ ਜੰਮੇ ਮੈਂ ਸੱਚ ਕੀ ਦੂਜਾ ਸੱਚੇ ਕਰਾਂ ਸੰਕਟ ਦੁਖੀਏ ਜੀ ਕੇ ਟੁੱਟੇ ਸੰਕਟ ਦੁਖੀ ਕਿਤੇ ਕਾਜ ਨਾ ਪੁੱਛਿਆ ਸੰਕਟ ਦੁਖੀ ਅੰਤਰ ਤੇ ਸੰਕਟ ਜੋ ਸਾਥ ਬਿਨਾ ਮਿੱਟ ਕੀ ਉਠਾ ਸੰਕੇ ਦੁਖੀ ਕਵਰ ਨਾ ਰੱਖਣ ਹਾਰ ਨਾਲੇ ਸੰਭਾਵਤ ਲੈ ਉਭਾਰ ਰਾਮ ਨਾਮ ਜੋ ਕਰੇ

ਸੰਸਦ ਦੀ ਬਾਕੀ

ਕਿਰਪਾ ਜਪੁ ਨਾਮ ਜੀਆ ਨਾਨਕ ਸੋਜਾ ਨਿਰਮਲ ਜੀਆ।

Oh, God.

ਸਤਿ ਸਤਿ ਸੋਏ ਜਾਤ ਜਰੂਰ ਜੈ ਜੁਰਮਾਨਿਆ ਕਰਨ ਕਰਾਵਤਨ ਗੁਰ ਪਛਾਣਿਆ ਜਾਗਾ ਜਿਹੜਾ

ਸੋਭਤ ਨਾਮ ਗੁਰੂ ਨਾਨਕ ਜਨ ਕੈਸਰ ਕਾਮ ਬੋਲੋ ਜਾਜੇ ਪਾਤਿਆਂ ਦਾ

ਸਤਿਗੁਰ ਕਹਿ ਕਾਲ

ਸਤਿਗੁਰ ਜਿਸ ਵਿਦਿਆ ਹਰ ਲਾਉਣ ਬਾਅਦ ਤੋਂ ਬਲ

Thank you.

ਜਿਨ੍ਹਾਂ ਕਲ

ਸਤਿ ਸ੍ਰੀ ਅਕਾਲ।

ਸਿਮਰ ਸਿਮਰ ਸਿਮਰ

0: ਰਾਜ ਭੋਗ ਬੜਿਆ ਹਰ ਜੇ ਨਾਮ ਕੇ ਕਥਾ ਮਨ ਭਾਈ
1: ਹੋ ਭੋਜਨ ਕਾ ਪ੍ਰਸੰਗ ਜੀਵਨ ਚ ਰਸਨਾ

Yeah.

Thank you.

ਸੇਵਾ ਸੇਵ ਪ੍ਰਵਾਨ ਜਾਮੀ ਪ੍ਰਧਾਨ

ਖੇਲ ਮੋਲ ਭਾਈ

ਜਨਕਾ